ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।

ਅੱਜ ਦਾ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸੋਰਠ ਰਾਗ ਦੇ ਵਿੱਚ ਸੁਭਾਈਮਾਨ ਹੈ। ਮਹਾਰਾਜ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਸੰਸਾਰ ਤੇ ਵੱਡੇ ਦਾਤੇ ਹੋ, ਏਡੇ ਵੱਡੇ ਦਾਤੇ ਵੀ ਆਦਿ ਜੁਗਾਦ ਤੋਂ ਜਦੋਂ ਤੋਂ ਇਹ ਸੰਸਾਰ ਬਣਿਆ ਤੁਸੀਂ ਸਭ ਨੂੰ ਦਾਤਾਂ ਦੇ ਕੇ ਨਿਵਾਜਦੇ ਹੋ। ਹਮ ਥਾਰੇ ਭੇਖਾਰੀ ਜੀਓ, ਤੇ ਅਸੀਂ ਜਿੰਨੇ ਵੀ ਜੀਵ ਆ ਨਾ ਸੰਸਾਰ ਤੇ, ਅਸੀਂ ਸਾਰੇ ਤੇਰੇ ਕੋਲੋਂ ਇਹ ਦਾਤਾਂ ਪ੍ਰਾਪਤ ਕਰਦੇ ਹਾਂ, ਅਸੀਂ ਭਿਖਾਰੀ ਹਾਂ। ਸਤ ਸੰਗਤ, ਸਤਿਗੁਰੂ ਨੇ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਪ੍ਰਕਰਨ ਵਿੱਚ ਵੀ ਭਿਖਾਰੀ ਨੂੰ ਮੰਗਣਾ ਕੀ ਚਾਹੀਦਾ ਦਾਤੇ ਕੋਲੋਂ, ਉਹ ਸਾਡੇ ਨਾਲ ਉਹਨਾਂ ਨੇ ਸਾਂਝ ਪਾਈ ਹੈ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ ਕਿ ਤੂੰ ਦੁਨੀਆਂ ਤੇ ਵੱਡਾ ਦਾਤਾ ਹੈ, ਸਰਮੌਰ ਹੈ, ਹਮ ਥਾਰੇ ਭਿਖਾਰੀ ਜੀਓ, ਅਸੀਂ ਸਾਰੇ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਕੋਲੋਂ ਮੰਗਦੇ ਹਾਂ, ਰੋਜ਼ ਹੀ ਮੰਗਦੇ ਹਾਂ। ਬਾਣੀ ਦੇ ਵਿੱਚ ਇੱਕ ਬਚਨ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਏਡਾ ਵੱਡਾ ਦਾਤਾ ਹੈ ਵੀ ਜਦੋਂ ਉਹ ਆਪਣੇ ਭੰਡਾਰਿਆਂ ਦੇ ਵਿੱਚੋਂ ਦਾਤਾਂ ਦੀ ਬਖਸ਼ਿਸ਼ ਦੀ ਝੜੀ ਲਾਉਂਦਾ ਹੈ ਨਾ, ਤੇ ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚ ਕਦੇ ਵੀ ਕਿਸੇ ਕੀਮਤ ਦੀ ਕਮੀ ਨਹੀਂ ਆਉਂਦੀ, ਕਦੇ ਵੀ ਕਿਸੇ ਵਸਤੂ ਦੀ ਕਮੀ ਨਹੀਂ ਆਉਂਦੀ ਸਾਧ ਸੰਗਤ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀਆਂ ਦਾਤਾਂ ਦੁਨੀਆਂ ਨੂੰ ਵੰਡੀਆਂ ਨੇ ਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਕਿ ਸਤਿਗੁਰੂ ਜੀ ਤੁਸੀਂ ਇੰਨੇ ਬੇਅੰਤ ਹੋ, ਇੰਨੇ ਮਿਹਰਬਾਨ ਹੋ ਕਿ ਜੀਵ ਲੈਂਦੇ ਤਾਂ ਥੱਕ ਸਕਦੇ ਨੇ ਪਰ ਤੂੰ ਦਾਤਾਂ ਦਿੰਦਾ ਨਹੀਂ ਸੰਸਾਰ ਨੂੰ ਥੱਕਦਾ, ਔਰ ਜੁਗਾਂ ਜੁਗਾਂਤਰਾਂ ਤੱਕ ਤੇ ਜੁਗਾਂ ਜੁਗਾਂਤਰਾਂ ਤੋਂ ਸਤਿਗੁਰੂ ਮਹਾਰਾਜ ਇਹ ਦਾਤਾਂ ਦੀ ਬਖਸ਼ਿਸ਼ ਸਾਡੇ ਤੇ ਕਰ ਰਹੇ ਹਨ। ਤੋ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਾਤ ਉਸ ਅਕਾਲ ਪੁਰਖ ਦੇ ਕੋਲੋਂ ਮੰਗਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਉਹ ਦਾਤਾ ਏਡਾ ਵੱਡਾ ਬੇਅੰਤ ਹੈ ਵੀ ਉਹ ਕੁਦਰਤ ਦੇ ਜ਼ਰੇ ਜ਼ਰੇ ਦੇ ਅੰਦਰ ਵਸਿਆ ਹੋਇਆ ਹੈ। ਉਹਦੀ ਉਪਮਾ ਨੂੰ ਕਦੇ ਵੀ ਸੰਸਾਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਏਡਾ ਵੱਡਾ ਦਾਤਾ ਹੈ, ਤੇਰਾ ਅੰਤ ਨਾ ਜਾਈ ਲੱਖਿਆ। ਹੋਂ ਬਲਿਹਾਰੀ ਜਾਓ ਸਾਚੇ ਤੇਰੇ ਨਾਮ ਵਿਟੋ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਨੇ ਵੀ ਇਹੋ ਜਿਹੇ ਵੱਡੇ ਦਾਤੇ ਤੋਂ ਹਮੇਸ਼ਾ ਹੀ ਸੰਸਾਰ ਦੇ ਉੱਤੇ ਵਾਰ ਨੇ ਬਲਿਹਾਰ ਨੇ ਜਾਣਾ ਚਾਹੀਦਾ। ਕਿਉਂ? ਕਿਉਂਕਿ ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਉਹਦੇ ਤੋਂ ਬਿਨਾਂ ਦੁਨੀਆਂ ਦੇ ਉੱਤੇ ਕੋਈ ਹੋਰ ਹੈ ਹੀ ਨਹੀਂ ਹੈ। ਅਰਦਾਸ ਕਰਨੀ ਤੇ ਉਹਦੇ ਅੱਗੇ, ਅਰਾਧਨਾ ਤੇ ਉਸ ਇੱਕ ਨੂੰ, ਦਾਤੇ ਨੂੰ, ਤੇ ਜੇ ਕਿਸੇ ਵਸਤੂ ਦੀ ਬੱਚੇ ਨੂੰ ਜ਼ਰੂਰਤ ਪਵੇ ਤੇ ਉਹ ਵੀ ਉਸ ਦਾਤੇ ਦੇ ਕੋਲੋਂ ਹੀ ਪ੍ਰਾਪਤ ਕਰਨੀ ਹੈ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇੱਕ ਨੂੰ ਹੀ ਸਿਮਰਨਾ ਉਸ ਦਾਤੇ ਨੂੰ, ਉਹ ਦਾਤਾ ਜੋ ਹੋਇਆ ਸਭ ਨੂੰ ਦਾਤਾਂ ਦਿੰਦਾ ਹੈ, ਰਿਜਕ ਵੰਡਦਾ ਹੈ, ਜਿਹੜੀ ਵਸਤੂ ਦੀ ਜ਼ਰੂਰਤ ਹੈ ਉਹੀ ਦੇ ਦਿੰਦਾ ਹੈ। ਤੋ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਇੱਕ ਨੂੰ ਹੀ ਧਿਆਉਣਾ ਹੈ, ਇੱਕ ਨੂੰ ਹੀ ਸਿਮਰਨਾ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਧਿਆਵਾਂਗੇ ਨਾ, ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਬਚਨ ਕੀਤਾ ਵੀ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਵੀ ਜੇਕਰ ਉਸ ਦਾਤੇ ਨੂੰ ਛੱਡ ਕੇ ਬੰਦਾ ਕਿਸੇ ਹੋਰ ਪਾਸੇ ਜਾ ਕੇ ਠੋਕਰਾਂ ਖਾਂਦਾ ਫਿਰੇ ਨਾ, ਵੀ ਮੈਨੂੰ ਉੱਥੇ ਜਾ ਕੇ ਕਿਸੇ ਵਸਤੂ ਦੀ ਪ੍ਰਾਪਤੀ ਹੋ ਜਾਵੇ,
महाराज सचे पातशाह कहिंदे भी कदे भी उस दाते नूं छड के भिखारी दे कोलों नहीं मंगना चाहीदा, क्योंकि सारा संसार भिखारी है ते दाता वो इको अकाल पुरख परमात्मा है। ते जे दूजे कोल जान भी लगे ना ते महाराज सचे पातशाह कहिंदे लाज मराइए फिर शर्म नाल मर जाना चाहीदा। सात संगत अज संसार ते निगाह मार के वेखिए किन्ने क लोक ने जिन्हां दा भरोसा केवल ते केवल वो एक अकाल पुरख अते श्री गुरु ग्रंथ साहिब दे उत्ते है। नहीं ते अज संसार ने आपो अपने दाते बनाए हुए ने, आपो अपने, कोई किसे नू दाता मन रहा है, कोई किसे नू मन रहा है, पर श्री गुरु नानक देव महाराज अज दे पावन हुक्मनामे विच बख्शिश कर रहे ने कि दाता दुनिया दे उत्ते इको ही है ते वह अकाल पुरख वाहिगुरु है। ते भिखारी जिहड़ा है ना उन्हों दात लैण दा तरीका बड़ा हुंदा है। आम करके किते वेखियो वो दात जिन्ना चिर मिले ना किसी दे बूहे ते जावे ना भिखारी ते जिन्ना चिर उहदे भांडे च कोई वस्तु पैंदी नहीं वह जांदा नहीं, उन्हें कुछ ना कुछ बोली जाना है, बोली जाना है। तो महाराज सचे पातशाह कहिंदे तू अपने भांडे नूं सीधा रख, उन्हें दात देनी देनी है, पर याद रखी किते ए ना होवे भी तेरा जिहड़ा भांडा वह मूधा वजा होवे। तो सतगुरु जी कहिंदे मूधे वजे भांडे विच कदे भी दात टिक नहीं सकदी, यह सीधे भांडे विच ही दात टिकनी है। तो सीधा भांडा किवें होवेगा जदों असी गुरु शब्द नाल जुड़ के गुरु की बाणी नाल जुड़ के उस अकाल पुरख परम पिता परमात्मा ते भरोसा रख के उहदे कोलों दात प्राप्त करन दी इच्छा रखांगे। उंदे भांडे कश ना समावे सीधे अमृत परे निहार, सतगुरु महाराज की पावन बाणी का वचन है भी मूधे भांडे च कदे भी कोई वस्तु नहीं टिकदी। तो साध संगत जी भगत धन्ना जी की बाणी है गुरु ग्रंथ साहब च, जदों भगत जी ने रब पा लिया ना ते गवांडी पिंड दा जिमीदार कहिंदा भी धन्या किसे वस्तु की जरूरत है, ते भगत धन्ना जी दे बोल सी राजस्थानी स्रोतां च साखी लिखी हुई है। उन्हें कहा भी पहली गल मैनू जरूरत कोई नहीं, मैं हथी किरत करदा, ते जे जरूरत पई भी ना ते मैं भिखारी कोलों थोड़ी मंगांगा, मैं सीधा दाते दे कोलों मंगांगा। उन्हें कहा भिखारी कौन, ते भगत धन्ना जी ने कहा जिन्ना संसार है ना ये सारा भिखारी बन के एक ही थां तो मंग रहा है, इनू मैं सौखा कर दिया। सा संगत दुनिया के उत्ते जदों आपां दुकान तो सौदा लैने आ ना ते एक परचून का सौदा हुंदा ते एक थोक का सौदा हुंदा है, और थोक का जिहड़ा समान है ना आम करके परचून वाले जिन्ने भी आ उत्थों ही सारा कुछ लैके आउंदे ने। तो इस करके अज दुनिया ते वड्डा दाता इको ही है जिहदे घर विच सब दाता ने, ते सब तो वड्डी गुरमत मुताबक नाम की दात है, ते नाम का दाता भी उही है, उहदे तो बिना दुनिया ते कोई नाम भी नहीं दे सकदा। पंज प्यारे भी जदों गुरमंत्र देंदे ने वह गुरु रूप होके ही साडी झोली विच वह मंत्र पाउंदे ने। तो साध संगत बाकी परचून दीआं दुकानां किन्नीआं ने दुनिया ते तुसीं निगाह मार के वेखो, वह रीस करदे ने गुरु नानक साहब महाराज सचे पातशाह दे घर दी। ते मैं कई बार कहिंदा हुंना भी जां तां फिर अपने सिद्धांत बनाओ, तुसीं देखो जिहड़े शब्द गुरुआं ने वरते, जेकर संगत की गल कीती ते अगले अपना वक्खरा मजहब चला के वह भी संगत शब्द वरत रहे ने। महाराज ने पंगत की गल कीती, लंगर की गल कीती, यही शब्द वह अपने जगह दे उत्ते जिहड़े देहधारी गुरु वह वरत रहे ने। गुरु नानक साहब ने सच्चे सौदे की गल कीती, उत्थों ही नकल मार के परचून दीआं दुकानां ने यह शब्द लै लिया। तो कहण तो भाव की है कि सारा कुछ उस अकाल पुरख परम पिता परमात्मा दे हुक्म दे विच है, उहदे हाथ विच है, वह दुनिया ते सरमौर दाता है, वह एडा वड्डा दाता है कि जिहड़ा उस दाते नाल जुड़ जावे ना उस दाते नाल महाराज उहनूं भी अगों दाता बना दिंदे ने। सिख अकाल पुरख दाते नाल जुड़दा है ते सिख बादशाह है। तुसीं अज तक दुनिया ते वेखो पूरे विश्व दे विच निगाह मार के कदे भी दुनिया के किसी भी कोने विच तुहानूं गुरु नानक साहब का सिख भीख मंगदा नजर नहीं आएगा। साध संगत जी ये दिंदा ही नजर आएगा, यह जदों भी है वंडेगा, साध संगत यह वंडेगा, क्यों, क्योंकि दाते नाल जुड़िया है। तो जिहड़ा वड्डे दाते नाल जुड़ जाए ना वह भी दाता ही बन जाता। साध संगत अस
ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦਤ ਦਾ ਦਿਨ ਮਨਾਇਆ ਵੇਖੋ ਕੱਲ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਤਿਗੁਰੂ ਜੀ ਸ਼ਹੀਦ ਹੋਣ ਲਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰਦੇ ਹਨ, ਕਿਉਂਕਿ ਮੈਂ ਸੁਨਿਮਰ ਬੇਨਤੀ ਕਰਾਂ, ਭਾਵੇਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੇ ਬਹੁਤ ਕਾਰਨ ਨੇ, ਜਿਹਦੇ ਵਿੱਚ ਸਿੱਖ ਧਰਮ ਦੀ ਵੱਧ ਰਹੀ ਹਰਮਨ ਪਿਆਰਤਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਚੰਦੂ ਦੀ ਦੁਸ਼ਮਣੀ, ਜਹਾਂਗੀਰ ਦੀ ਧਾਰਮਿਕ ਕੱਟੜਤਾ, ਔਰ ਇਸੇ ਤਰੀਕੇ ਨਾਲ ਨਕਸ਼ਬੰਦੀਆਂ ਵੱਲੋਂ ਤੇ ਸਖੀ ਸਰਵਰੀਆਂ ਵੱਲੋਂ ਵਿਰੋਧ ਕਰਨਾ, ਖੁਸਰੋ ਦੀ ਬਗਾਵਤ, ਇੰਨਾ ਸਮਾਂ ਨਹੀਂ ਵੀ ਮੈਂ ਸਭ ਨੂੰ ਖੋਲਾਂ, ਪਰ ਜਦੋਂ ਮਹਾਰਾਜ ਨੂੰ ਪਤਾ ਲੱਗ ਗਿਆ ਨਾ ਅੰਮ੍ਰਿਤਸਰ ਸਾਹਿਬ ਜਿੱਥੇ ਕੋਠਾ ਸਾਹਿਬ ਹੈ, ਜਿੱਥੇ ਸਤਿਗੁਰੂ ਜੀ ਰਾਤ ਬਰਾਜਦੇ ਨੇ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਜਦੋਂ ਸੁੱਖ ਆਸਨ ਹੋ ਜਾਂਦਾ ਜਾਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਉਹ ਕੋਠਾ ਸਾਹਿਬ ਤੋਂ ਸਤਿਗੁਰਾਂ ਦੀ ਸਵਾਰੀ ਆਉਂਦੀ। ਕਵੀ ਸੰਤੋਖ ਸਿੰਘ ਜੀ ਸ਼੍ਰੀ ਗੁਰਪ੍ਰਤਾਪ ਚ ਲਿਖਦੇ ਨੇ, ਸ਼੍ਰੀ ਅਰਜਨ ਜਿਨ ਸਤ ਕਰ ਜਾਣਾ ਹੋਣ ਹਾਰ ਬਿਰਤੰਤ ਬਖਾਨਾ। ਵੀ ਮਹਾਰਾਜ ਨੂੰ ਸੱਚਾਈ ਦਾ ਪਤਾ ਲੱਗ ਗਿਆ ਵੀ ਆਉਣ ਵਾਲੇ ਸਮੇਂ ਚ ਕੀ ਵਰਤਣਾ। ਸ਼੍ਰੀ ਗੁਰ ਗ੍ਰੰਥ ਥਿਰੇ ਜੇ ਰਹਿਣ, ਵੀ ਜਿੱਥੇ ਰਾਤ ਨੂੰ ਗ੍ਰੰਥ ਸਾਹਿਬ ਜੀ ਬਰਾਜਦੇ ਆ, ਤੇ ਗੁਰ ਬੈਠੇ ਜਿਨ ਨਹਿ ਭੈ ਨਾ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕੋਠਾ ਸਾਹਿਬ ਬੈਠੇ ਆ, ਜਿਨ੍ਹਾਂ ਦੇ ਮੱਥੇ ਤੇ ਕੋਈ ਮੌਤ ਦਾ ਡਰ ਨਹੀਂ, ਕੋਈ ਭੈ ਨਹੀਂ। ਤੇ ਪਤਾ ਲੱਗ ਗਿਆ, ਜਾਣ ਲੱਗਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸਰੀਰਕ ਉਮਰ ਉਦੋਂ ਕੇਵਲ ਤੇ ਕੇਵਲ 11 ਸਾਲ ਦੀ ਸੀ, ਤੇ ਸਾਧ ਸੰਗਤ ਗੁਰਿਆਈ ਬਖਸ਼ਿਸ਼ ਕੀਤੀ। ਆਪ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਰਾਮਸਰ ਸਾਹਿਬ ਨਮਸਕਾਰ ਕਰਕੇ ਮਹਾਰਾਜ ਲਾਹੌਰ ਦੀ ਧਰਤੀ ਤੇ ਚਲੇ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਸ਼ਹੀਦੀ ਤੋਂ ਬਾਅਦ ਵੇਖੋ ਇਨਕਲਾਬ ਦੇ ਰੂਪ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਸੇ ਧਰਤੀ ਤੇ ਦਾਤੇ ਬਣ ਕੇ ਬੈਠਦੇ ਨੇ। ਗੱਲ ਦਾਤੇ ਦੀ ਚੱਲ ਰਹੀ ਹੈ, ਅਕਾਲ ਪੁਰਖ ਵੀ ਵੱਡਾ ਦਾਤਾ ਹੈ, ਗੁਰੂ ਵੀ ਵੱਡਾ ਦਾਤਾ ਹੈ। ਤੇ ਯਾਦ ਰੱਖਣਾ ਖਾਲਸਾ ਜੀ, ਜਦੋਂ ਗੁਰੂ ਤੇ ਰੱਬ ਨਾਲ ਸਿੱਖ ਜੁੜ ਜਾਵੇ ਨਾ, ਤੇ ਉਹ ਵੀ ਫਿਰ ਸ਼ਹਿਨਸ਼ਾਹ ਬਣ ਜਾਂਦਾ, ਉਹ ਵੀ ਬਾਦਸ਼ਾਹ ਬਣ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ ਇਸੇ ਪਵਿੱਤਰ ਧਰਤੀ ਦੇ ਉੱਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਿੱਲੀ ਦੇ ਤਖ਼ਤ ਤੋਂ ਉੱਚਾ ਥੜਾ ਕਾਇਮ ਕੀਤਾ, ਅਕਾਲ ਬੁੰਗਾ ਸਥਾਪਿਤ ਕੀਤਾ, ਕਿਸੇ ਦੁਨਿਆਵੀ ਮਿਸਤਰੀ ਨੂੰ ਇੱਟ ਲਾਉਣ ਦੀ ਆਗਿਆ ਨਹੀਂ ਦਿੱਤੀ। ਪੁਰਾਣੇ ਗ੍ਰੰਥਾਂ ਵਿੱਚ ਲਿਖੇ ਸ਼ਬਦ ਨੇ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔ ਗੁਰਦਾਸ ਬਣਾਇਓ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਸੀ ਕਿ ਇਹ ਅਕਾਲ ਤਖ਼ਤ ਜਾਂ ਸ਼੍ਰੀ ਹਰਿਮੰਦਰ ਸਾਹਿਬ, ਇਹਦੀ ਸੇਵਾ ਇਹਦੀ ਤਾਬਿਆ ਉਹੀ ਆਵੇ ਜਿਹੜਾ ਆਪ ਵੀ ਦਾਤਾ ਹੋਵੇ ਤੇ ਵੱਡਾ ਹੋਵੇ। ਇੱਕ ਬਹੁਤ ਪੁਰਾਣੇ ਮਹਾਂਪੁਰਖ ਸੀ, ਉਹਨਾਂ ਨੇ ਰਵਾਇਤ ਦੇ ਵਿੱਚੋਂ ਇੱਕ ਸਾਖੀ ਸੁਣਾਈ ਬੜੀ ਸੂਖਮ ਜੀ। ਕਹਿੰਦੇ ਜਦੋਂ ਮਹਾਰਾਜ ਸ਼ਹੀਦ ਹੋਣ ਚੱਲੇ ਨਾ, ਤੇ ਸੰਗਤਾਂ ਮਗਰ ਨਾਲ ਨਾਲ ਆਈਆਂ ਤੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਦਰਬਾਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਲਾਈਏ। ਤੇ ਸਤਿਗੁਰਾਂ ਹੁਕਮ ਕੀਤਾ, ਨਾ, ਜਿੱਡਾ ਵੱਡਾ ਦਰਬਾਰ ਓਡਾ ਵੱਡਾ ਹੀ ਗ੍ਰੰਥੀ, ਜਿੱਡਾ ਵੱਡਾ ਗੁਰੂ ਓਡਾ ਵੱਡਾ ਹੀ ਇਹ ਸਿੱਖ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜਿੰਨਾ ਚਿਰ ਇਹ ਸਾਹ ਪ੍ਰਾਣ ਨੇ ਇੱਥੋਂ ਦੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਕਰਨਗੇ। ਤੇ ਜਿੱਦਣ ਤਖ਼ਤ ਸਾਹਿਬ ਬਣਾਇਆ ਉਸ ਦਿਨ ਵੀ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ ਸਾਧ ਸੰਗਤ, ਤੇ ਨਾਲ ਇਹ ਬਚਨ ਕਰ ਦਿੱਤੇ ਵੀ ਜੋ ਹਮਰੇ ਦਰਸ਼ਨ ਕੋ ਆਵੇ ਸੁਚੇਤ ਹੋਏ ਕਰ ਸ਼ਸਤਰ ਸਜਾਵੇ, ਵੀ ਜਿੰਨੇ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਨਾ ਉਹ ਸੁਚੇਤ ਵੀ ਹੋ ਕੇ ਆਵੇ ਤੇ ਨਾਲ ਸ਼ਸਤਰ ਵੀ ਲੈ ਕੇ ਆਵੇ। ਕਲਗੀਧਰ ਪਾਤਸ਼ਾਹ ਦੇ ਵੀ ਇਹ ਬਚਨ ਨੇ। ਔਰ ਜਦੋਂ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਪੁਰਾਣੇ ਸਰੋਤਾਂ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਨੇ ਵੀ ਇਹੀ ਬਚਨ ਕੀਤੇ ਸਾਧ ਸੰਗਤ ਜੀ। ਅੱਜ ਨਿਗਾਹ ਮਾਰ ਕੇ ਵੇਖੋ ਸਾਡੇ ਦੇਸ਼ ਵਿੱਚ ਹਾਲਾਤ ਕੀ ਬਣੇ ਹੋਏ ਨੇ। ਔਰ ਮਹਾਰਾਸ਼ਟਰ ਦੀ ਧਰਤੀ ਦੇ ਉੱਤੇ ਸਿਕਲੀਗਰ ਸਿੱਖ ਆਦਿ ਜੁਗਾਦ ਤੋਂ ਲੰਬੇ ਸਮੇਂ ਤੋਂ ਸ਼ਸਤਰ ਬਣਾ ਰਹੇ ਨੇ, ਕਿਰਪਾਨਾਂ ਬਣਾ ਰਹੇ ਨੇ। ਅੱਜ ਇਸ ਦੇਸ਼ ਦੀ ਹਕੂਮਤ, ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਉਹ ਸਿੱਖਾਂ ਦੇ ਕੋਲੋਂ ਕਿਰਪਾਨਾਂ ਲੈ ਕੇ ਸਾਡੇ ਸ਼ਸਤਰ ਜ਼ਬਤ ਕਰਕੇ ਤੇ ਸਾਨੂੰ ਸ਼ਸਤਰ ਤੋਂ ਵਿਹੂਣੇ ਕਰਨ ਦਾ ਯਤਨ ਕਰ ਰਹੀਆਂ ਨੇ। ਖਾਲਸਾ ਜੀ, ਇਸ ਦੇਸ਼ ਦੀ ਹਕੂਮਤ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਵੀ ਜੇ ਅੱਜ ਹਿੰਦੁਸਤਾਨ ਦਾ ਸੰਵਿਧਾਨ ਹੈ, ਹਿੰਦੁਸਤਾਨ ਦੀ ਭਾਸ਼ਾ ਕਾਇਮ ਹੈ, ਇੱਥੋਂ ਦੀ ਸੰਸਕ੍ਰਿਤੀ ਕਾਇਮ ਹੈ, ਇੱਥੋਂ ਦਾ ਸੰਵਿਧਾਨ ਕਾਇਮ ਹੈ, ਤੇ ਤੁਸੀਂ ਵੱਡੇ ਵੱਡੇ ਇਸ ਦਿੱਲੀ ਦਰਬਾਰ ਦੇ ਤਖ਼ਤਾਂ ਤੇ ਬੈਠੇ ਹੋ,
ਇਹ ਕੇਵਲ ਤੇ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਸ਼ਸਤਰ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾਏ, ਇਹਨਾਂ ਸ਼ਸਤਰਾਂ ਦੀ ਬਦੌਲਤ ਅੱਜ ਤੁਹਾਨੂੰ ਰਾਜ ਭਾਗ ਕਰਨ ਦਾ ਮੌਕਾ ਮਿਲ ਰਿਹਾ ਹੈ। ਜੇ ਕਿਤੇ ਸਿੱਖਾਂ ਕੋਲੇ ਸ਼ਸਤਰ ਨਾ ਹੁੰਦੇ, ਇੱਥੇ ਤਾਂ ਅਖਾਣ ਬਣ ਗਿਆ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਸਾਧ ਸੰਗਤ, ਜੇ ਕਿਤੇ ਸਿੱਖਾਂ ਕੋਲ ਇਹੀ ਕਿਰਪਾਨਾਂ ਨਾ ਹੁੰਦੀਆਂ ਜਿਨ੍ਹਾਂ ਕਿਰਪਾਨਾਂ ਕਰਕੇ ਅੱਜ ਸਿੱਖਾਂ ਨੂੰ ਜਲੀਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਤੇ ਅੱਜ ਹਿੰਦੁਸਤਾਨ ਦੀ ਔਰਤ ਸੱਚਮੁੱਚ ਹੀ ਜਿਵੇਂ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਨਿਲਾਮ ਹੁੰਦੀ ਰਹੀ, ਉਹ ਅੱਜ ਤੱਕ ਨਿਲਾਮ ਹੁੰਦੀ ਰਹਿਣੀ ਸੀ। ਇਸ ਨਿਲਾਮੀ ਤੋਂ ਜੇ ਕਿਸੇ ਨੇ ਬਚਾਇਆ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਆ ਵੇਖੋ ਤੁਸੀਂ, ਸਿੱਖ ਉੱਤਰਾਖੰਡ ਨੂੰ ਜਾ ਰਹੇ ਨੇ ਔਰ ਕੇਵਲ ਤੇ ਕੇਵਲ ਇੱਕ ਨਿੱਜੀ ਝਗੜਾ ਸੜਕ ਦੇ ਉੱਤੇ ਹੋਇਆ, ਨਿੱਜੀ ਝਗੜਾ, ਤੇ ਉਹਨਾਂ ਸਿੱਖਾਂ ਦੀ ਦਸਤਾਰ ਉਤਾਰ ਕੇ ਥਾਣੇ ਵਿੱਚ ਖੜ ਕੇ ਔਰ ਏਡਾ ਵੱਡਾ ਮਾਹੌਲ ਬਣਾਇਆ ਜਾ ਰਿਹਾ ਹੈ ਵੀ ਸਿੱਖ ਇਹ ਕਿਰਪਾਨਾਂ ਲੈ ਕੇ ਤੇ ਸ਼ਸਤਰ ਲੈ ਕੇ ਪੰਜਾਬ ਤੋਂ ਬਾਹਰ ਆਉਣੇ ਨਹੀਂ ਚਾਹੀਦੇ। ਕਿਉਂ ਨਾ ਆਈਏ ਜੀ? ਦੁਨੀਆਂ ਦੇ ਉੱਤੇ ਇਹ ਗੱਲ ਯਾਦ ਰੱਖਣੀ ਚਾਹੀਦੀ ਸਮੇਂ ਦੀਆਂ ਹਕੂਮਤਾਂ ਨੂੰ ਕਿ ਕਿਰਪਾਨ ਨੂੰ ਸਿੱਖ ਤੋਂ ਕੋਈ ਵੱਖ ਨਹੀਂ ਕਰ ਸਕਦਾ ਤੇ ਸਿੱਖ ਨੂੰ ਦੁਨੀਆਂ ਦੀ ਕੋਈ ਤਾਕਤ ਆਪਣੇ ਕਕਾਰਾਂ ਤੋਂ ਤੇ ਖਾਸ ਕਰਕੇ ਕਿਰਪਾਨ ਤੋਂ ਵੱਖ ਨਹੀਂ ਕਰ ਸਕਦੀ ਸਾਧ ਸੰਗਤ ਜੀ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਕਈ ਐਸੀਆਂ ਬਹੁਤ ਸਾਰੀਆਂ ਜਥੇਬੰਦੀਆਂ ਚੁਣਿੰਦਾ ਸਾਡੀਆਂ ਸਿਰਮੌਰ ਜਥੇਬੰਦੀਆਂ ਨੂੰ ਛੱਡ ਕੇ ਕੋਈ ਵੀ ਇਸ ਗੱਲ ਦੇ ਉੱਤੇ ਹਾ ਦਾ ਨਾਰਾ ਨਹੀਂ ਮਾਰ ਰਿਹਾ। ਮੇਰੀ ਬੇਨਤੀ ਹੈ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਇਸ ਵੱਡੇ ਇਨਕਲਾਬ ਨੂੰ ਜਨਮ ਦਿੱਤਾ ਸੀ, ਇਸ ਇਨਕਲਾਬ ਨੂੰ, ਔਰ ਇਹ ਬਚਨ ਕੀਤੇ ਸੀ ਅੱਜ ਦਸਵੰਧ ਦੇ ਰੂਪ ਵਿੱਚ ਸਾਨੂੰ ਸ਼ਸਤਰਾਂ ਦੀ ਜ਼ਰੂਰਤ ਹੈ, ਸਾਨੂੰ ਸੁੰਦਰ ਜਵਾਨੀਆਂ ਦੀ ਜ਼ਰੂਰਤ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੱਜ ਸਾਨੂੰ ਘੋੜਿਆਂ ਦੀ ਜ਼ਰੂਰਤ ਹੈ। ਇਸੇ ਧਰਤੀ ਤੇ ਸਾਡਾ ਇਤਿਹਾਸ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਇਸ ਇਨਕਲਾਬ ਨੇ ਜਨਮ ਲਿਆ, ਜਿਹੜੇ ਇਨਕਲਾਬ ਨੂੰ ਅੱਜ ਸਮੇਂ ਦੀਆਂ ਹਕੂਮਤਾਂ ਉਹ ਤੁਹਾਡੇ ਕੋਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਨੇ। ਇਸ ਗੱਲ ਤੋਂ ਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਸਾਧ ਸੰਗਤ, ਤੇ ਮੈਂ ਤਾਂ ਬਚਨ ਕੀਤੇ ਵੀ ਅੱਜ ਸਾਡੀ ਕੌਮ 'ਚ ਇੱਕ ਇੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ, ਪਰ ਇਹ ਵੀ ਬਚਨ ਮੈਂ ਸਾਂਝੇ ਕਰਦੇ ਜਾਵਾਂ ਕਿ ਦੋ ਸ਼ਬਦ ਨੇ, ਇੱਕ ਤਲਵਾਰ ਤੇ ਇੱਕ ਕਿਰਪਾਨ, ਤੇ ਸਿੱਖ ਦਾ ਜਿਹੜਾ ਕਕਾਰ ਉਹ ਕਿਰਪਾਨ ਹੈ, ਤੇ ਸਿੱਖ ਹਰ ਵੇਲੇ ਆਪਣੇ ਨਾਲ ਕਿਰਪਾਨ ਰੱਖਦਾ ਹੈ, ਔਰ ਇਹ ਰੱਖਣ ਦਾ ਕਾਰਨ ਵੀ ਇਹੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਕਿ ਮਜ਼ਲੂਮ ਦੀ ਰੱਖਿਆ ਤੇ ਜਰਵਾਣੀ ਦੀ ਭਖਿਆ। ਔਰ ਤਲਵਾਰ ਤੇ ਕਿਰਪਾਨ 'ਚ ਫਰਕ ਇਹ ਹੈ, ਤਲਵਾਰ ਜਦੋਂ ਵੀ ਕਿਸੇ ਰਾਜੇ ਦੇ ਹੱਥ ਵਿੱਚ ਆਈ ਹੈ ਤੇ ਉਹਨੇ ਸਾਧ ਸੰਗਤ ਆਮ ਕਰਕੇ ਦੁਨੀਆਂ ਦੀ ਲੁੱਟ ਕਸੁੱਟ ਵੀ ਕੀਤੀ ਤੇ ਮਜ਼ਲੂਮਾਂ ਨੂੰ ਵੀ ਮਾਰਿਆ ਤੇ ਦੱਬਿਆ, ਦੱਬੇ ਕੁਚਲੇ ਲੋਕਾਂ ਦੇ ਉੱਤੇ ਇਹ ਤਲਵਾਰ ਚੱਲਦੀ ਰਹੀ, ਪਰ ਮਹਾਰਾਜ ਨੇ ਕਿਰਪਾਨ ਸਾਡੇ ਹੱਥ ਵਿੱਚ ਦੇ ਕੇ ਕਿਹਾ ਕਿ ਇਹ ਮਜ਼ਲੂਮ ਦੀ ਰਾਖੀ ਵਾਸਤੇ ਹੈ, ਇਹ ਆਪਣੀ ਸਵੈ ਰੱਖਿਆ ਵਾਸਤੇ ਹੈ। ਇਸ ਕਰਕੇ ਅੱਜ ਇਹੋ ਜਿਹੇ ਮਾਹੌਲ ਤੋਂ ਸਾਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਜੋ ਕੁਝ ਅੱਜ ਤੁਸੀਂ ਸੰਸਾਰ ਤੇ ਘਟਨਾਵਾਂ ਦੇਖ ਰਹੇ ਹੋ, ਆਓ ਮੈਂ ਵਾਪਸ ਆਪਣੇ ਵਿਸ਼ੇ ਤੇ ਆਉਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾਤੇ ਬਣੇ ਇਸ ਧਰਤੀ ਦੇ ਉੱਤੇ ਔਰ ਕਿੰਨੀਆਂ ਬਖਸ਼ਿਸ਼ਾਂ ਵੰਡੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਔਰ ਜਿੱਥੇ ਜਿੱਥੇ ਵੀ ਮਹਾਰਾਜ ਗਏ ਹਰ ਸਿੱਖ ਦੀ ਸ਼ਰਧਾ ਜਿਹੜੀ ਸੀ ਨਾ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ। ਉਹ ਭਾਵੇਂ ਮਾਤਾ ਭਾਗ ਭਰੀ ਸੀ, ਭਾਵੇਂ ਭਾਈ ਸਾਧੂ ਵਰਗੇ ਸਿੱਖ ਸਨ, ਔਰ ਜਿੰਨੇ ਵੀ ਸਿੱਖ ਜਿੱਥੇ ਜਿੱਥੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਰਿਹਾ ਤੇ ਜੋ ਮੰਗਦਾ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਏਡੇ ਵੱਡੇ ਦਾਤੇ ਨੇ, ਉਹ ਸਭ ਨੂੰ ਮਿਹਰਾਂ ਦੇ ਨਾਲ ਨਵਾਜਦੇ ਰਹੇ ਤੇ ਬਖਸ਼ਿਸ਼ਾਂ ਨਾਲ ਨਵਾਜਦੇ ਰਹੇ। ਅੱਜ ਵੀ ਇਹ ਘਰ ਦੁਨੀਆਂ ਦਾ ਵੱਡਾ ਘਰ ਹੈ, ਜਿਸ ਘਰ ਤੋਂ ਤੁਸੀਂ ਸਾਰੇ ਜੁੜੇ ਹੋਏ ਹੋ ਤੇ ਰੋਜ਼ ਹੀ ਇਸ ਘਰ ਤੋਂ ਅੰਮ੍ਰਿਤ ਵੇਲੇ ਦੀ ਵਿਚਾਰ ਸਰਵਣ ਕਰਦੇ ਹੋ। ਮੈਂ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਇਹ ਘਰ ਏਡਾ ਮਹਾਨ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਅੱਜ ਵੀ ਕੋਈ ਵੀ ਫਰਿਆਦੀ ਬਣ ਕੇ ਆਵੇ, ਕੋਈ ਲੋੜਵੰਦ ਜਾਚਕ ਮੰਗਤਾ ਬਣ ਕੇ ਆਵੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਆਪਣੇ ਇਸ ਘਰ ਦੇ ਵਿੱਚੋਂ ਖਾਲੀ ਨਹੀਂ ਮੋੜਦੇ, ਉਹ ਝੋਲੀਆਂ ਭਰ ਭਰ ਕੇ ਹੀ ਇਸ ਘਰ ਦੇ ਵਿੱਚੋਂ ਤੋਰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਇਹੋ ਜਿਹੇ ਦਾਤੇ ਨੂੰ ਛੱਡ ਕੇ ਤੇ ਐਵੇਂ ਥਾਂ ਥਾਂ ਤੇ ਜਾ ਕੇ ਆਪਣੇ ਨੱਕ ਰਗੜਨੇ, ਮੱਥੇ ਟੇਕਣੇ, ਮੁੱਠੀ ਚਾਪੀ ਕਰਨੀ, ਇਹਦੇ ਤੋਂ ਅੱਜ ਬਚਣ ਦੀ ਜ਼ਰੂਰਤ ਹੈ।
ਤੇ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਦਾਤਾ ਕੇਵਲ ਤੇ ਇੱਕੋ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ ਤੇ ਆਪਾਂ ਸਾਰੇ ਹੀ ਬਾਕੀ ਜਿੰਨੇ ਵੀ ਆ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਵੀ ਉਸ ਦਾਤੇ ਦੇ ਘਰ ਦੇ ਭਿਖਾਰੀ ਹਾਂ ਤੇ

0: ਜਿੱਥੇ ਦੁਨਿਆਵੀ ਦਾਤਾਂ ਇਸ ਘਰ ਤੋਂ ਪ੍ਰਾਪਤ ਕਰਨੀਆਂ, ਉੱਥੇ ਸਭ ਤੋਂ ਵੱਡੀ ਦਾਤ ਗੁਰੂ ਸ਼ਬਦ ਦੀ ਦਾਤ, ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਵੀ ਦਾਤਾ ਤੂੰ ਵੱਡਾ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਤੇਰੇ ਕੋਲੋਂ ਕਿਹੜੀ ਦੁਨਿਆਵੀ ਦਾਤ ਮੰਗਾਂ, ਜਿਹੜੀ ਮੰਗਾਂਗਾ ਉਹ ਬਿਨਸਨਹਾਰ ਹੈ। ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ, ਕਿਉਂਕਿ ਰਹਿਣਾ ਤਾਂ ਕਿਸੇ ਵੀ ਨਹੀਂ, ਰਹਿਣ ਵਾਲੀ ਇੱਕੋ ਹੀ ਦਾਤ ਹੈ, ਉਹ ਨਾਮ ਦੀ ਦਾਤ ਤੇ ਬੰਦਗੀ ਦੀ ਦਾਤ ਹੈ ਸਾਧ ਸੰਗਤ, ਕਿਉਂਕਿ ਬਾਕੀ ਦੁਨਿਆਵੀ ਦਾਤਾਂ ਜਿੰਨੀਆਂ ਆਪਾਂ ਮੰਗਦੇ ਹਾਂ ਨਾ, ਇਹ ਸਮਾਂ ਪਾ ਕੇ ਖਤਮ ਹੋ ਜਾਂਦੀਆਂ ਨੇ, ਇਹਨਾਂ ਦੀ ਕੋਈ ਵੈਲਿਡਿਟੀ ਹੈ। ਜਿਵੇਂ ਆਪਾਂ ਬਾਜ਼ਾਰੋਂ ਕੋਈ ਵਸਤੂ ਲਈਏ ਤੇ ਉਹਦੇ ਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਵੀ ਇੰਨੀ ਚੀਜ਼ ਤਰੀਕ ਤੋਂ ਬਾਅਦ ਇਹ ਚੀਜ਼ ਖਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤੇਰੇ ਕੋਲੋਂ ਕੀ ਮੰਗਾਂ, ਜਦੋਂ ਕਿ ਸਾਰਾ ਸੰਸਾਰ ਹੀ ਕੂੜ ਹੈ, ਬਿਨਸੰਹਾਰ ਹੈ। ਧੀਆਂ ਪੁੱਤਰ ਮੰਗਾਂਗਾ ਸਮਾਂ ਪਾ ਕੇ ਇੱਕ ਦਿਨ, ਉਹ ਵੀ ਬਿਨਸੰਹਾਰ ਹੈ। ਘਰ ਮੰਗਾਂਗਾ, ਉਹਦੀ ਵੀ ਕੋਈ ਬੁਨਿਆਦ ਹੈ ਵੀ ਇੰਨੇ ਸਾਲ ਤੱਕ ਰਹੇਗਾ। ਜ਼ਮੀਨ ਜਾਇਦਾਦ ਮੰਗਾਂਗਾ, ਉਹ ਤੁਸੀਂ ਕਿਤੇ ਪੁਰਾਣੀਆਂ ਫਰਦਾਂ ਕਢਾ ਕੇ ਵੇਖੋ ਕਿੰਨੇ ਕਿੰਨੇ ਲੋਕ ਇਹਨਾਂ ਜ਼ਮੀਨਾਂ ਨੂੰ ਵਾਹੁੰਦੇ ਦੁਨੀਆਂ ਤੋਂ ਚਲੇ ਗਏ। ਕਹਿਣ ਤੋਂ ਭਾਵ ਕਿ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ। ਹੇ ਵਾਹਿਗੁਰੂ ਅਕਾਲ ਪੁਰਖ, ਇਹ ਦੁਨਿਆਵੀ ਦਾਤਾਂ ਠੀਕ ਹੈ ਵੀ ਸਮੇਂ ਦੀ ਲੋੜ ਹੈ, ਸਾਨੂੰ ਚਾਹੀਦੀਆਂ ਨੇ, ਅਸੀਂ ਤੇਰੇ ਬੱਚੇ ਹਾਂ, ਉਹ ਵੀ ਤੇਰੇ ਕੋਲੋਂ ਹੀ ਮੰਗਣੀਆਂ ਨੇ, ਪਰ ਜੇ ਅਸੀਂ ਗੁਰਮਤ ਸਿਧਾਂਤ ਮੁਤਾਬਕ ਵੇਖੀਏ ਤੇ ਮਹਾਰਾਜ ਕਹਿੰਦੇ ਇੱਕ ਦਾਤ ਫਿਰ ਸਭ ਤੋਂ ਵੱਡੀ ਉਹ ਕਿਹੜੀ ਹੈ, ਹਰ ਦੀਜੈ ਨਾਮ ਪਿਆਰੀ ਜੀਵ, ਕਿ ਹੇ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ, ਮੈਨੂੰ ਬੰਦਗੀ ਦੀ ਦਾਤ ਦੇ, ਮੈਨੂੰ ਸ਼ਬਦ ਦੀ ਦਾਤ ਦੇ। ਜਿਹਦੇ ਕੋਈ ਸ਼ਬਦ ਦੀ ਸੋਝੀ ਹੈ ਨਾ, ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਸਾਧ ਸੰਗਤ, ਉਹਨੂੰ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕੇਵਲ ਤੇ ਕੇਵਲ ਗੁਰੂ ਸ਼ਬਦ ਨਾਲ ਜੁੜ ਕੇ ਹੀ ਲੈ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਫਿਰ ਦੂਸਰੀ ਪੰਕਤੀ ਵਿੱਚ ਉਸ ਅਕਾਲ ਪੁਰਖ ਦੇ ਕੋਲੋਂ ਬੰਦਗੀ ਦੀ ਦਾਤ ਮੰਗਦੇ ਹਨ।
1: ਘਟ ਘਟ ਰਵ ਰਹਿਆ ਬਨਵਾਰੀ।
0: ਮਹਾਰਾਜ ਕਹਿੰਦੇ ਉਹ ਦਾਤਾ ਨਾ ਜਿਹੜਾ ਦੁਨੀਆਂ ਦਾ ਸਿਰਮੌਰ ਦਾਤਾਂ ਦੇਣ ਵਾਲਾ, ਉਹ ਘਟ ਘਟ ਦੇ ਵਿੱਚ ਵਿਆਪਕ ਹੈ। ਬਨਵਾਰੀ, ਇਹ ਸਨਾਤਨ ਦੇ ਵਿੱਚ ਬਨਵਾਰੀ ਸ਼ਬਦ ਵੈਸੇ ਕ੍ਰਿਸ਼ਨ ਲਈ ਵੀ ਵਰਤਿਆ ਗਿਆ, ਪਰ ਸਾਡੇ ਪਾਤਸ਼ਾਹ ਨੇ ਬਾਣੀ 'ਚ ਜਿੰਨੇ ਸ਼ਬਦ ਵਰਤੇ ਨਾ, ਜਿਹੜੇ ਅਵਤਾਰਾਂ ਲਈ ਵਰਤੇ ਜਾਂਦੇ ਸਨ, ਉਹ ਭਾਵੇਂ ਗੋਪਾਲ ਹੈ, ਬੀਠਲ ਹੈ, ਜਾਂ ਕਹਿ ਲਓ ਵੀ ਬਨਵਾਰੀ ਹੈ, ਉਹ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਦੇ ਅੰਦਰ ਇਹ ਸ਼ਬਦ ਲਿਖ ਕੇ ਕਿ ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਗੋਪਾਲ ਹੈ, ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਬਨਵਾਰੀ ਹੈ, ਸਿੱਖ ਦੇ ਵਾਸਤੇ ਉਹ ਅਕਾਲ ਪੁਰਖ ਹੀ ਦੁਨੀਆਂ ਦਾ ਸਭ ਤੋਂ ਵੱਡਾ ਦੇਵਤਾ ਹੈ, ਤੇ ਉਹ ਬਨਵਾਰੀ ਪ੍ਰਭੂ ਜਿਹੜਾ ਘੱਟ ਘੱਟ ਵਿੱਚ ਵਿਆਪਕ ਹੈ ਨਾ। ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਕਣਕ

0: ਤੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਉਹ ਜਲ ਵਿੱਚ ਥਲ ਵਿੱਚ ਮਹੀ ਅਲ ਭਾਵ ਕੇ ਧਰਤੀ ਦੇ ਤਲ ਦੇ ਉੱਤੇ ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਵਿਆਪਕ ਹੈ ਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਇਹੋ ਜੇ ਪਰਮਾਤਮਾ ਦੀ ਸੋਝੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਹੋ ਸਕਦੀ ਹੈ। ਫੇਰ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਹਨ।
1: ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ।
0: ਮਹਾਰਾਜ ਕਹਿੰਦੇ ਧਰਤੀ ਪਤਾਲ ਆਕਾਸ਼ ਜਿੱਥੋਂ ਤੱਕ ਵੀ ਇਹ ਨਜ਼ਰ ਆਉਂਦਾ ਹੈ ਨਾ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਨਵਾਜਿਆ ਹੋਇਆ ਭਾਵ ਕਿ ਉਸ ਵਾਹਿਗੁਰੂ ਦੇ ਹੁਕਮ

ਸੋ ਉਹ ਬ੍ਰਹਮ ਸਵਰੂਪ ਜੋ ਪਰਮਾਤਮਾ ਹੈ ਉਹ ਅਜੂਨੀ ਭਾਵ ਕੇ ਜੂਨਾਂ ਵਿੱਚ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਵੀ ਸੀ, ਉਹ ਅੱਜ ਵੀ ਕਾਇਮ ਹੈ, ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ ਉਹਦੀ ਪਾਤਸ਼ਾਹੀ ਸੰਸਾਰ ਦੇ ਉੱਤੇ ਜੁਗੋ ਜੁਗ ਅਟਲ ਰਹੇਗੀ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਬੰਦੇ ਕੋਲ ਤਾਕਤ ਹੋਵੇ ਨਾ ਉਹ ਮਨਮਾਨੀਆਂ ਕਰਦਾ, ਉਹ ਕਿਸੇ ਗੱਲ ਦੀ ਫਿਰ ਦੁਨੀਆਂ ਤੇ ਪਰਵਾਹ ਨਹੀਂ ਕਰਦਾ। ਔਰ ਸਾਧ ਸੰਗਤ ਉਹਨੂੰ ਐਂ ਲੱਗਦਾ ਵੀ ਮੈਂ ਹੀ ਸਭ ਕੁਝ ਆ, ਮੇਰੀ ਮੁੱਠੀ ਵਿੱਚ ਇਹ ਤਾਕਤ ਹੈ। ਅਸਲ ਵਿੱਚ ਇਹ ਤਾਕਤ ਚੀਜ਼ ਹੀ ਐਸੀ, ਪਰ ਜੇ ਤਾਕਤ ਹਥਿਆ ਕੇ ਤਾਕਤ ਪ੍ਰਾਪਤ ਕਰਕੇ ਰਾਜ ਸੱਤਾ ਪ੍ਰਾਪਤ ਕਰਕੇ ਬੰਦਾ ਰੱਬ ਨਾਲ ਜੁੜਿਆ ਰਹੇ ਨਾ, ਤੇ ਫਿਰ ਕਦੇ ਵੀ ਉਹ ਆਪਣੀ ਕਿਸੇ ਵੀ ਇਸ ਤਰ੍ਹਾਂ ਦੀ ਤਾਕਤ ਦਾ ਗਰੂਰ ਨਹੀਂ ਕਰੇਗਾ, ਹੰਕਾਰ ਨਹੀਂ ਕਰੇਗਾ। ਆਪਾਂ ਇੱਕ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਸੀਨਾ ਬਸੀਨਾ ਬਚਨ ਪੜ੍ਹਦੇ ਹਾਂ, ਤਪੋ ਰਾਜ ਤੇ ਰਾਜੋ ਨਰਕ। ਪਰ ਯਾਦ ਰੱਖਿਓ ਖਾਲਸਾ ਜੀ, ਗੁਰਮਤ ਨੂੰ ਤੁਸੀਂ ਜਦੋਂ ਸਮਝੋਗੇ ਨਾ, ਤੇ ਗੁਰਮਤ ਦੇ ਐਂਗਲ ਤੋਂ ਰਾਜ ਤੋਂ ਬਾਅਦ ਨਰਕ ਨਹੀਂ ਆ। ਇਹ ਰਾਜ ਤੋਂ ਬਾਅਦ ਨਰਕ ਉਹਦੇ ਲਈ ਹੈ ਜਿਹਨੇ ਰਾਜ ਸੱਤਾ ਤੇ ਬਹਿ ਕੇ ਰੱਬ ਭੁਲਾ ਦਿੱਤਾ ਹੈ, ਜਿਹਨੂੰ ਰੱਬ ਬਾਰੇ ਪਤਾ ਨਹੀਂ, ਜਿਹਨੂੰ ਆਪਣੇ ਧਰਮ ਬਾਰੇ ਪਤਾ ਨਹੀਂ, ਜਿਹਨੂੰ ਸਾਧ ਸੰਗਤ ਜੀ ਆਪਣੇ ਸਿਧਾਂਤ ਬਾਰੇ ਪਤਾ ਨਹੀਂ, ਉਹ ਬੰਦਾ ਜਦੋਂ ਰਾਜ ਸੱਤਾ ਤੇ ਬਹਿੰਦਾ ਹੈ ਧਰਮ ਕਰਮ ਤੋਂ ਉਲਟ ਵੀ ਬੜੇ ਕਰਮ ਕਰਦਾ ਹੈ, ਤੇ ਉਹਦੇ ਲਈ ਫਿਰ ਰਾਜ ਤੋਂ ਬਾਅਦ ਨਰਕ ਹੈ। ਪਰ ਜੇ ਕੋਈ ਤਪ ਹੋਵੇ ਨਾ ਕਿਸੇ ਦਾ, ਵੱਡੀ ਬੰਦਗੀ ਹੋਵੇ ਤੇ ਫਿਰ ਰਾਜ ਮਿਲੇ, ਤੇ ਰਾਜ ਤੇ ਬਹਿ ਕੇ ਵੀ ਬੰਦਾ ਰੱਬ ਨਾਲ ਜੁੜਿਆ ਰਹੇ, ਚੰਗੇ ਕੰਮ ਕਰੇ। ਹੁਣ ਰਾਜ ਤੇ ਸਿੱਖਾਂ ਨੇ ਵੀ ਕੀਤਾ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕੀਤਾ ਤੇ ਸ਼ਹੀਦੀ ਮਿਲੀ, ਤੇ ਸ਼ਹੀਦੀ ਹਰ ਇੱਕ ਨੂੰ ਥੋੜੀ ਮਿਲਦੀ, ਯਾਦ ਰੱਖਿਓ। ਨਿੱਕੀ ਜੀ ਘਟਨਾ ਯਾਦ ਆ ਗਈ, ਮਾਝੇ ਦਾ ਇੱਕ ਬਹੁਤ ਇਤਿਹਾਸਕ ਪਿੰਡ ਹੈ ਨਾਗੋਕੇ, ਉੱਥੋਂ ਦਾ ਇੱਕ ਜਥੇਦਾਰ ਊਧਮ ਸਿੰਘ ਨਾਗੋਕੇ ਹੋਇਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ, ਔਰ ਸਾਧ ਸੰਗਤ ਉਹ MLA ਵੀ ਰਹੇ, ਵਜ਼ੀਰ ਵੀ ਰਹੇ, ਤੇ ਮੋਰਚਾ ਉਹਨਾਂ ਕੋਈ ਨਹੀਂ ਛੱਡਿਆ, ਜੇਲ੍ਹ ਕੋਈ ਨਹੀਂ ਛੱਡੀ। ਜੈਤੋ ਮੋਰਚੇ 'ਚ ਅੱਗੇ ਹੋ ਕੇ ਗਏ, ਗੁਰੂ ਕੇ ਬਾਗ ਦੇ ਮੋਰਚੇ 'ਚ ਡਾਂਗਾਂ ਖਾਧੀਆਂ, ਅਟਕ ਦੀ ਜੇਲ੍ਹ ਕੱਟੀ, ਮੁਲਤਾਨ ਦੀ ਜੇਲ੍ਹ ਕੱਟੀ, ਤੇ ਜਦੋਂ ਅਖੀਰ ਮੌਤ ਆਈ ਤੇ ਬਜ਼ੁਰਗ ਸੀ ਤੇ PGI ਦਾਖਲ ਸਨ, ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਪਤਾ ਲੈਣ ਗਿਆ, ਤੇ ਜਦੋਂ ਪਤਾ ਲੈਣ ਗਿਆ ਨਾ, ਤੇ ਜਥੇਦਾਰ ਸਾਹਿਬ ਫੇਰੂਮਾਨ ਨਾਲ ਕੁਝ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਨੇ, ਤੇ ਨਾਲ ਅੱਖਾਂ 'ਚ ਬਰਾਗ ਹੈ, ਤੇ ਫੇਰੂਮਾਨ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਜਥੇਦਾਰਾ ਕੀ ਗੱਲ ਹੋਈ, ਅੱਜ ਮੌਤ ਵੇਖ ਕੇ ਭਾਵੁਕ ਹੋ ਗਿਆ? ਤੇ ਜਥੇਦਾਰ ਦੇ ਸ਼ਬਦ ਸੀ, ਨਹੀਂ ਫੇਰੂਮਾਨ ਸਾਹਿਬ, ਮੈਂ ਬਰਾਗ ਵਿੱਚ ਭਾਵੁਕ ਇਸ ਕਰਕੇ ਹੋਇਆ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਬੇਨਤੀ ਕਰ ਰਿਹਾ ਵੀ ਮਹਾਰਾਜ, ਵਰਤੀਆਂ ਗੋਲੀਆਂ 'ਚ ਮੈਂ ਕੋਈ ਮੋਰਚਾ ਨਹੀਂ ਛੱਡਿਆ, ਮੈਂ ਕੋਈ ਜੇਲ੍ਹ ਨਹੀਂ ਛੱਡੀ, ਪਰ ਮੈਨੂੰ ਸਦਾ ਲਈ ਅਫਸੋਸ ਰਹੇਗਾ ਕਿ ਮੈਂ ਸਮਾਂ ਪਾ ਕੇ ਆਪਣੀ ਮੌਤੇ ਮਰ ਰਿਹਾ ਹਾਂ, ਬਜ਼ੁਰਗ ਹੋ ਕੇ ਮਰ ਰਿਹਾ ਹਾਂ, ਪਰ ਮੈਨੂੰ ਸ਼ਹੀਦੀ ਨਸੀਬ ਨਹੀਂ ਹੋ ਸਕੀ। ਉਹਨੇ ਕਿਹਾ, ਸਰਦਾਰਾ, ਸ਼ਹੀਦੀ ਚੀਜ਼ ਹੀ ਐਡੀ ਵੱਡੀ ਹੈ ਕਿ ਹਰ ਕਿਸੇ ਬੰਦੇ ਨੂੰ ਦੁਨੀਆਂ ਦੇ ਉੱਤੇ ਸ਼ਹਾਦਤ ਪ੍ਰਾਪਤ ਨਹੀਂ ਹੁੰਦੀ, ਤੇ ਜਿਹਨੂੰ ਸ਼ਹਾਦਤ ਪ੍ਰਾਪਤ ਹੋ ਜਾਵੇ ਉਹ ਬੰਦਾ ਦੁਨੀਆਂ ਤੇ ਸਦਾ ਲਈ ਗੁਰੂ ਦੀ ਗੋਦ ਵਿੱਚ ਚਲਾ ਜਾਂਦਾ ਹੈ। ਤੇ ਫੇਰੂਮਾਨ ਨੇ ਫਿਰ ਉੱਥੇ ਵਾਅਦਾ ਤੇ ਅਹਿਦ ਲਿਆ ਸੀ, ਜਥੇਦਾਰਾ, ਅੱਜ ਮੈਂ ਤੇਰੀ ਗੱਲ ਤੋਂ ਪ੍ਰਭਾਵਿਤ ਹਾਂ, ਜਾਂ ਫਿਰ ਅੱਜ ਤੋਂ ਬਾਅਦ ਮੈਂ ਵੀ ਯਤਨ ਕਰਾਂਗਾ ਵੀ ਮਰਨ ਵਰਤ ਨਹੀਂ ਟੁੱਟੇਗਾ। ਉਹਨੇ ਨਹੀਂ ਤੋੜਿਆ, ਫਿਰ 74 ਦਿਨ ਕੱਢ ਗਿਆ, ਤੇ ਅੱਜ ਤੁਸੀਂ ਉਹਨੂੰ ਸ਼ਹੀਦ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ। ਕਹਿਣ ਤੋਂ ਭਾਵ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਸ਼ਹੀਦੀ ਮਿਲੀ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ। ਖਾਲਸਾ ਜੀ, ਕਹਿਣ ਤੋਂ ਭਾਵ ਇਹ ਹੈ ਵੀ ਰਾਜ ਤੋਂ ਬਾਅਦ ਹਰ ਥਾਂ ਤੇ ਨਰਕ ਨਹੀਂ ਹੈ। ਜਿਹੜਾ ਰਾਜ ਸੱਤਾ ਤੇ ਬਹਿ ਕੇ, ਰਾਜ ਤੋਂ ਬਿਨਾਂ ਤੇ ਬੰਦੇ ਦੇ ਪੱਲੇ ਹੀ ਕੱਖ ਨਹੀਂ, ਰਾਜ ਵਿੱਚ ਹੀ ਸਾਰੀ ਤਾਕਤ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਤੇ ਪੁਰਾਣੇ ਸਰੋਤਾਂ 'ਚ ਲਿਖੇ ਸ਼ਬਦ ਨੇ, ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਬਿਨਾਂ ਧਰਮ ਸਭ ਦਲੇ ਮਲੇ ਹੈ। ਉਹਨਾਂ ਕਿਹਾ ਵੀ ਜੇ ਰਾਜ ਹੋਵੇ ਤੇ ਧਰਮ ਵੀ ਫੇਰ ਹੀ ਵੱਧ ਹੈ। ਅੱਜ ਨਾ ਕਈ ਵਾਰ ਆਪਾਂ ਇੱਕ ਸ਼ਬਦ ਕਹਿੰਦੇ, ਆਮ ਕਰਕੇ ਸਾਡੇ ਗਿਆਨੀ ਵੀ ਬੜਾ ਵਰਤਦੇ ਨੇ, ਕਿ ਵੇਖੋ ਜੀ ਫਲਾਨੇ ਧਰਮ ਵਿੱਚ ਇੱਕ ਸ਼ਹੀਦ ਤੇ ਉਹਨਾਂ ਦੇ ਪੈਰੋਕਾਰ ਵੇਖੋ ਕਿੰਨੇ ਨੇ ਦੁਨੀਆਂ 'ਚ, ਅਸੀਂ ਲੱਖਾਂ ਸ਼ਹੀਦੀਆਂ ਦਿੱਤੀਆਂ ਤੇ ਸਾਡੀ ਗਿਣਤੀ ਵੇਖੋ। ਆਪਾਂ ਆਮ ਕਰਕੇ ਸ਼ਬਦ ਸੁਣਦੇ ਹਾਂ। ਹੱਥ ਜੋੜ ਕੇ ਬੇਨਤੀ, ਸਾਧ ਸੰਗਤ,
ਉਹ ਅਸਲ ਵਿੱਚ ਗਿਣਤੀ ਵਧਣ ਦਾ ਕਾਰਨ ਰਾਜ ਹੈ। ਜਿਨ੍ਹਾਂ ਦੀ ਗਿਣਤੀ ਤੇ ਜਿਨ੍ਹਾਂ ਦੇ ਪੈਰੋਕਾਰ ਅੱਜ ਪੂਰੀ ਦੁਨੀਆਂ 'ਚ ਨੇ ਨਾ, ਉਹਨਾਂ ਦਾ ਰਾਜ ਅੱਧੀ ਦੁਨੀਆਂ ਤੋਂ ਵੱਧ ਦੇਸ਼ਾਂ ਵਿੱਚ ਹੈ। ਅਗਲੇ ਇੰਡੀਆ 'ਚ ਵੀ ਰਾਜ ਕਰਕੇ ਗਏ ਨੇ। ਔਰ ਦੂਸਰੀ ਵੱਡੀ ਕੌਮ ਹੈ ਮੁਸਲਮਾਨਾਂ ਦੀ, ਉਹਨਾਂ ਤੋਂ ਬਾਅਦ ਫਿਰ ਮੁਸਲਮਾਨ ਜਿਹੜੇ, ਉਹਨਾਂ ਦੀ ਗਿਣਤੀ ਪੂਰੇ ਵਰਲਡ 'ਚ ਜ਼ਿਆਦਾ। ਕਿਉਂ? ਕਿਉਂਕਿ ਉਹਨਾਂ ਦਾ ਵੀ ਦੁਨੀਆਂ 'ਤੇ ਰਾਜ ਹੈ। ਅੱਜ ਜੇ ਤੁਸੀਂ ਮਾਣ ਨਾਲ ਜਿਉਂਦੇ ਹੋ, ਸਵੈ ਮਾਣ ਨਾਲ ਜਿਉਂਦੇ ਹੋ, ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤੇ ਤੁਹਾਨੂੰ ਬਾਹਰ ਸੋਨਾ ਲੱਗਾ ਨਜ਼ਰ ਆਉਂਦਾ ਹੈ, ਅੱਜ ਤੁਸੀਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਣੇ ਦਸਤਾਵੇਜ਼ ਫਰੋਲਦੇ ਹੋ, ਤੁਹਾਨੂੰ ਗੁਰਦੁਆਰਿਆਂ ਦੇ ਨਾਲ ਜਾਇਦਾਦਾਂ ਤੇ ਜ਼ਮੀਨਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਅੱਜ ਜੇ ਸਾਡੇ ਲੰਗਰ ਚੱਲ ਰਹੇ ਨੇ, ਅੱਜ ਜੇ ਸਿੱਖ ਪੂਰੀ ਦੁਨੀਆਂ ਵਿੱਚ ਸਵੈ ਮਾਣ ਤੇ ਦ੍ਰਿੜਤਾ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਇਹ ਕੇਵਲ ਤੇ ਕੇਵਲ ਜਿਹੜਾ ਤੁਸੀਂ ਪਹਿਲੇ ਸਮੇਂ 'ਚ 80 ਸਾਲ ਰਾਜ ਕਰ ਗਏ, ਇਹ ਉਸ ਰਾਜ ਦੀ ਬਦੌਲਤ ਸਵੈ ਮਾਣ ਨਾਲ ਜੀ ਰਹੇ ਹੋ ਸਾਧ ਸੰਗਤ। ਇਸ ਕਰਕੇ ਰਾਜ ਬੜਾ ਜ਼ਰੂਰੀ ਹੁੰਦਾ ਹੈ। ਜਿਹਦਾ ਰਾਜ ਹੋਵੇ ਉਹ ਯਤਨ ਕਰਦਾ ਵੀ ਮੇਰਾ ਧਰਮ ਵਧੇ, ਮੇਰਾ ਧਰਮ ਫੁੱਲੇ। ਜਹਾਂਗੀਰ ਨੂੰ ਇਹੋ ਤੇ ਤਲਖੀ ਸੀ ਕਿ ਉਹ ਕਹਿੰਦਾ ਰਾਜ ਮੇਰਾ ਤੇ ਗਿਣਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੀ ਵੱਧ ਰਹੀ ਹੈ, ਗਿਣਤੀ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦੀ ਵੱਧ ਰਹੀ ਹੈ। ਮੈਂ ਕਾਲਫ ਕਹਿੰਦਾ ਬਾਬੇ ਨਾਨਕ ਦੇ ਸਮੇਂ 2 ਕਰੋੜ ਸਿੱਖ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 5 ਕਰੋੜ ਸਿੱਖ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਪਿਆਰ ਦੇ ਨਾਲ ਆਪਣੀ ਗਲਵੱਕੜੀ ਵਿੱਚ ਲਿਆ, ਵੱਡੀਆਂ ਵੱਡੀਆਂ ਬੌਲੀਆਂ ਸਰੋਵਰ ਕਾਇਮ ਕੀਤੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਨਾਲ ਜੋੜਿਆ। ਜੇ ਕੋਈ ਫਰਿਆਦੀ ਬਣ ਕੇ ਆਇਆ, ਜਾਚਕ ਬਣ ਕੇ ਆਇਆ ਤੇ ਉਹਨੂੰ ਕਦੇ ਖਾਲੀ ਨਹੀਂ ਮੋੜਿਆ, ਇਹੀ ਕਾਰਨ ਸੀ। ਪਰ ਜਦੋਂ ਉਹਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਤੇ ਇੱਕ ਕਵੀ ਲਿਖਦਾ ਨਾ, ਉਹ ਕਹਿੰਦਾ ਕਿ ਚਾਰੇ ਪਾਸੇ ਅੱਗ ਬਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਤੇ ਮੀਆਂ ਮੀਰ ਕੋ ਵੇਖਿਆ ਨਾ ਗਿਆ, ਉਹਨੇ ਕਿਹਾ ਮਹਾਰਾਜ ਇੱਕ ਹੁਕਮ ਕਰੋ, ਅੱਜ ਦਿੱਲੀ ਤੋਂ ਲਾਹੌਰ ਤੱਕ ਤੁਹਾਡੇ ਕਿੰਨੇ ਸਿੱਖ ਨੇ? ਉਹ ਮੇਰੇ ਪਾਤਸ਼ਾਹ ਦੀ ਪਾਤਸ਼ਾਹੀ ਚੱਲਦੀ ਆ। ਔਰ ਬੇਨਤੀ ਕੀਤੀ, ਮਹਾਰਾਜ ਇੱਕ ਇਸ਼ਾਰਾ ਕਰੋ, ਅਸੀਂ ਲਾਹੌਰ ਤੇ ਦਿੱਲੀ ਦੀ ਇੱਟ ਨਾਈਟ ਖੜਕਾ ਸਕਦੇ। ਉੱਥੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਕਿ ਆਪਣੇ ਹੋਸ਼ ਨੂੰ ਬਿਲਕੁਲ ਕਾਇਮ ਰੱਖਣਾ। ਦੋ ਚੀਜ਼ਾਂ ਨੇ, ਜੋਸ਼ ਤੇ ਹੋਸ਼। ਕਈਆਂ ਕੋਲ ਕੱਲਾ ਜੋਸ਼ ਹੁੰਦਾ ਹੈ ਤੇ ਕਈਆਂ ਕੋਲ ਕੱਲਾ ਹੋਸ਼ ਹੈ ਮਾਫ ਕਰਨਾ। ਇਹ ਦੋਵਾਂ ਚੀਜ਼ਾਂ ਦਾ ਸੁਮੇਲ ਹੈ ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ। ਔਰ ਇਹ ਦੋਵੇਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਮਹਾਰਾਜ ਨੇ ਕਿਹਾ ਨਹੀਂ, ਹੁਣ ਬਿਲਕੁਲ ਤੁਸੀਂ ਸਬਰ ਵਿੱਚ ਰਹਿਣਾ ਤੇ ਹੁਕਮ ਵਿੱਚ ਰਹਿਣਾ। ਹੁਕਮ ਵਿੱਚ ਰਹੇ ਸਿੱਖ। ਔਰ ਸਾਈਂ ਮੀਆਂ ਮੀਰ ਨੂੰ ਇਹ ਬਚਨ ਕੀਤੇ ਸੀ ਕਿ ਸੁਣ ਸਤਿਗੁਰਾਂ ਕਿਹਾ ਮੀਆਂ ਮੀਰ ਛੋਟੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹੈ, ਹਮ ਸ਼ਾਂਤ ਹੈ ਹਰ ਨਾਮ ਸੇ। ਮੈਂ ਕਹਿੰਦਾ ਸਿੱਖ ਕੌਮ ਤੋਂ ਵੀ ਬਲਿਹਾਰ ਜਾਈਏ ਖਾਲਸਾ ਜੀ। ਸਮੇਂ ਦੀ ਹਕੂਮਤ ਤੱਤੀ ਤਵੀ ਤੇ ਭਾ ਕੇ ਸ਼ਹੀਦ ਕਰ ਰਹੀ ਆ, ਤੇ ਸਿੱਖ ਇਸ ਸੜ ਬਲ ਰਹੀ ਲੁਕਾਈ ਤੇ ਸੜ ਬਲ ਰਹੀ ਧਰਤੀ ਨੂੰ ਠੰਡਾ ਕਰਨ ਵਾਸਤੇ ਉਹ ਜਗ੍ਹਾ ਜਗ੍ਹਾ ਤੇ ਸਾਧ ਸੰਗਤ ਜੀ ਛਬੀਲਾਂ ਲਾ ਕੇ ਸੇਵਾ ਕਰ ਰਹੇ ਨੇ। ਛਬੀਲ ਲਾਉਣੀ ਚੰਗੀ ਗੱਲ ਹੈ। ਇੱਕ ਮੈਂ ਪੂਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਆਪਣੀ ਕੌਮ 'ਚ, ਜਦੋਂ ਆਪਾਂ ਸੜਕਾਂ ਤੇ ਛਬੀਲ ਲਾਉਂਦੇ ਹਾਂ ਨਾ, ਤੇ ਥੋੜ੍ਹੀ ਹਟਵੀਂ ਲਾਉਣੀ। ਤੇ ਕਦੇ ਵੀ ਆਪਾਂ ਜਦੋਂ ਅਕਸਰ ਦੇਖਦੇ ਹਾਂ ਵੀ ਟ੍ਰੈਫਿਕਾਂ ਜਾਮ ਹੁੰਦੀਆਂ ਨੇ ਲੰਬਾ ਲੰਬਾ ਸਮਾਂ, ਇਹ ਸਿਧਾਂਤ ਚੰਗਾ ਹੈ ਕਿ ਇਹਨਾਂ ਗਰਮੀ ਦੇ ਦਿਨਾਂ ਵਿੱਚ ਕੋਈ ਜਗ੍ਹਾ ਜਗ੍ਹਾ ਤੇ ਖੜ ਕੇ ਜਲ ਛੱਕ ਸਕੇ, ਆਪਣੀ ਪਿਆਸ ਦੂਰ ਕਰ ਸਕੇ। ਪਰ ਕਦੇ ਵੀ ਇਸ ਤਰੀਕੇ ਦੀ ਸਮੱਸਿਆ ਨਾ ਬਣੇ, ਇਹ ਸਾਨੂੰ ਸੜਕ ਤੋਂ ਹਟਵੀਂ ਲਗਾ ਕੇ ਵੀ ਜਿਹਨੂੰ ਲੋੜ ਹੈ ਉੱਥੇ ਜਾ ਕੇ ਛੱਕ ਸਕਦਾ ਹੈ ਪਿਆਰ ਨਾਲ। ਇਹ ਸਾਡੀ ਕੌਮ ਦੀਆਂ ਪੁਰਾਤਨ ਪਰੰਪਰਾਵਾਂ ਨੇ। ਗੁਰੂ ਕਾ ਲੰਗਰ ਹੈ, ਗੁਰੂ ਕੀਆਂ ਛਬੀਲਾਂ ਨੇ, ਤੋ ਸਿੱਖਾਂ ਨੇ ਇਹ ਸਿਧਾਂਤ ਦੁਨੀਆਂ ਦੇ ਉੱਤੇ ਕਾਇਮ ਕੀਤਾ। ਖੈਰ, ਇਹ ਮੈਂ ਤਾਂ ਬਚਨ ਕਰ ਰਿਹਾ ਸਾਧ ਸੰਗਤ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਣੀ ਵਿੱਚ ਇਹ ਬਚਨ ਆਇਆ ਵੀ ਉਹ ਅਕਾਲ ਪੁਰਖ ਤੇ ਗੁਰੂ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਦੁਨੀਆਂ ਤੇ ਸਦਾ ਰਹੇਗਾ। ਕਿੱਧਰ ਗਈ ਜਹਾਂਗੀਰ ਦੀ ਹਕੂਮਤ? ਕਿੱਧਰ ਗਈ ਸ਼ਾਹਜਹਾਨ ਦੀ ਹਕੂਮਤ? ਕਿੱਧਰ ਗਈ ਔਰੰਗਜ਼ੇਬ ਦੀ ਹਕੂਮਤ? ਤੇ ਜਿਨ੍ਹਾਂ 17ਵੀਂ 18ਵੀਂ ਸਦੀ 'ਚ ਦੌਰ ਦੇ ਵਿੱਚ ਜ਼ੁਲਮ ਕੀਤੇ ਸਿੱਖਾਂ ਤੇ, ਉਹ ਕਿੱਧਰ ਗਏ? ਤੇ ਖਾਲਸਾ ਜੀ ਰਹਿਣੇ ਅੱਜ ਵਾਲੇ ਵੀ ਨਹੀਂ, ਨਾ ਪਹਿਲੇ ਰਹੇ, ਪਰ ਦੁਨੀਆਂ ਦੇ ਉੱਤੇ ਸਦਾ ਵਾਸਤੇ ਜੇ ਕਿਸੇ ਦੀ ਪਾਤਸ਼ਾਹੀ ਰਹੇਗੀ, ਉਹ ਕੇਵਲ ਤੇ ਕੇਵਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹੇਗੀ। ਸਾਧ ਸੰਗਤ, ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਸ਼ਬਦ ਰੂਪ ਵਿੱਚ ਅਕਾਲ ਪੁਰਖ ਪਰਮਾਤਮਾ ਹਰ ਜਗ੍ਹਾ

ਪਾਤਸ਼ਾਹ ਕਹਿੰਦੇ ਇਹੋ ਜਿਹਾ ਬ੍ਰਹਮ ਸਰੂਪ ਪਰਮਾਤਮਾ ਜੋ ਜਲ ਥਲ ਧਰਤੀ ਦੇ ਤਲ ਤੇ ਹਰ ਜਗ੍ਹਾ ਤੇ ਧਰਤੀ ਆਕਾਸ਼ ਵਿੱਚ ਕਣ ਕਣ ਤੇ ਵਸਦਾ ਹੈ ਨਾ। ਮਹਾਰਾਜ ਕਹਿੰਦੇ ਨੇ ਵੀ ਜੇਕਰ ਗੁਰੂ ਦੀ ਦਿੱਤੀ ਮਤ ਕੋਲ ਹੋਵੇ ਨਾ, ਗੁਰੂ ਦੇ ਸ਼ਬਦ ਨਾਲ ਅਸੀਂ ਜੁੜੇ ਹੋਈਏ, ਗੁਰੂ ਵਾਲੇ ਬਣੇ ਹੋਈਏ, ਤੇ ਮਹਾਰਾਜ ਕਹਿੰਦੇ ਨੇ ਫੇਰ ਹੀ ਉਸ ਪਰਮਾਤਮਾ ਦੀ ਸੋਝੀ ਹੋ ਸਕਦੀ।

0: ਸਾਡਾ ਸਦਾ ਲਈ ਇਹ ਜਿਹੜਾ ਜੀਵਨ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਲੇਖੇ ਵਿੱਚ ਲਾ ਲੈਂਦੇ ਨੇ। ਸੋ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਇਹ ਬੜੇ ਪਿਆਰੇ ਬਚਨ ਕਹੇ ਨੇ। ਜੋ ਅਸਥਾਨ ਦੀ ਸਾਧ ਸੰਗਤ ਜੀ ਮਰਜ਼ਾਦਾ ਹੈ, ਚੱਲ ਰਹੀ ਲੜੀਵਾਰ ਕਥਾ ਜਿਹੜੀ ਹੈ, ਹੁਣ ਆਪਾਂ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
1: ਲਖਣ ਮਹੱਲਾ ਪੰਜਵਾ,
0: ਇਹ ਦੱਖਣ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਤੇ ਉਸ ਬੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ।
1: ਦੇਖਣ ਕੂ ਮੁਸਤਾਕ ਮੁਖ ਕਦੇਹਾ ਤਉ ਧਣੇ।
0: ਮੁਸਤਾਕ ਦਾ ਅਰਥ ਹੁੰਦਾ ਉਤਾਵਲਾ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਮੈਂ ਤੇਰਾ ਮੁਖ ਵੇਖਣ ਲਈ, ਤੇਰੇ ਦਰਸ਼ਨ ਕਰਨ ਵਾਸਤੇ ਬਹੁਤ ਉਤਾਵਲਾ ਹਾਂ।
1: ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਤ੍ਰਾਪਿਆ।
0: ਤੋਂ ਮੈਂ ਤੇਰੇ ਦੀਦਾਰ ਕਰਕੇ ਹੀ ਮੇਰੇ ਅੰਦਰ ਦੀ ਭੁੱਖ ਜਿਹੜੀ ਹੈ ਨਾ ਇਹ ਖਤਮ ਹੋ ਸਕਦੀ ਹੈ, ਜਿਹੜੀ ਮੇਰੇ ਅੰਦਰ ਮਾਇਆ ਦੀ ਜਾਂ ਕਹਿ ਲਓ ਵਕਾਰਾਂ ਦੀ ਜਾਂ ਸਤਿਗੁਰੂ ਦੇ ਸ਼ਬਦ ਤੋਂ ਟੁੱਟ ਕੇ ਜਿਹੜੇ ਐਬ ਮੇਰੇ ਤੇ ਭਾਰੀ ਪਏ ਨੇ ਨਾ, ਇਹਨਾਂ ਤੋਂ ਮੁਕਤੀ ਮੈਨੂੰ ਤਾਂ ਹੀ ਮਿਲ ਸਕਦੀ ਵੀ ਜੇ ਮੈਂ ਤੇਰੇ ਦੀਦਾਰ ਕਰ ਲਵਾਂ। ਤੇ ਜਿਹੜਾ ਤੇਰੇ ਨਾਲ ਨਹੀਂ ਜੁੜਿਆ ਪਾਤਸ਼ਾਹ, ਤੇਰੇ ਸ਼ਬਦ ਨਾਲ ਨਹੀਂ ਜੁੜਿਆ, ਉਹ ਸੰਸਾਰ ਤੇ ਭਰਮਦਾ ਰਹਿੰਦਾ ਹੈ।
1: ਮਹੱਲਾ ਪੰਜਵਾ,
0: ਦੂਸਰੇ ਸ਼ਬਦ ਵਿੱਚ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ।
1: ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੇ।
0: ਪਾਤਸ਼ਾਹ ਕਹਿੰਦੇ ਨੇ ਵੀ ਮੇਰੇ ਦੁੱਖ ਨੂੰ ਹੇ ਅਕਾਲ ਪੁਰਖ ਪਰਮਾਤਮਾ ਤੂੰ ਜਾਣਦਾ ਹੈ। ਦੁੱਖ ਕਿਹੜਾ ਸਭ ਤੋਂ ਵੱਡਾ? ਸ਼ਬਦ ਨਾਲੋਂ ਟੁੱਟ ਕੇ ਦੁਨੀਆਂ ਤੇ ਦੁਖੀ ਦੁੱਖ ਹੈ ਸਾਧ ਸੰਗਤ, ਬਾਣੀ ਨਾਲੋਂ ਟੁੱਟ ਕੇ ਦੁਖੀ ਦੁੱਖ ਨੇ, ਯਾਦ ਰੱਖਿਓ। ਆਹ ਦੁਨਿਆਵੀ ਜਿਹੜੇ ਦੁੱਖ ਨੇ ਨਾ, ਇਹਨਾਂ ਨੂੰ ਬਾਣੀ ਦੇ ਵਿੱਚ ਦੁੱਖ ਨਹੀਂ ਕਿਹਾ, ਇਹਨਾਂ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ 'ਚ ਦਾਤ ਕਹਿ ਕੇ ਵੀ ਸੰਬੋਧਨ ਕੀਤਾ ਹੈ। ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਤੋਂ ਸਾਧ ਸੰਗਤ ਮਹਾਰਾਜ ਕਹਿੰਦੇ ਜਿਹੜਾ ਵੱਡਾ ਦੁੱਖ ਹੈ ਨਾ ਜੰਮਣ ਮਰਨ ਦਾ, ਜਿਹੜਾ ਵੱਡਾ ਦੁੱਖ ਹੈ ਵਕਾਰਾਂ ਦਾ, ਪਾਤਸ਼ਾਹ ਕਹਿੰਦੇ ਇਹ ਤੇਰੇ ਨਾਲ ਜੁੜ ਕੇ ਇਸ ਦੁੱਖ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ।
1: ਜਾਣਾ ਲੱਖ ਭਵੇ ਪ੍ਰੀ ਦਿਖੰਦੋ ਤਾਂ ਜੀਵ ਸਾ।
0: ਭਾਵੇਂ ਲੱਖ ਤਰੀਕਿਆਂ ਨਾਲ ਮੈਂ ਜਾਣਦਾ ਹੋਵਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵਾਰ ਵਾਰ ਇਹ ਮਹਿਸੂਸ ਕਰਦਾ ਹੋਵਾਂ, ਜਾਣਦਾ ਹੋਵਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮੇਰੇ ਦੁੱਖ ਦੂਰ ਕਰ ਸਕਦਾ, ਪਰ ਮਹਾਰਾਜ ਜਿੰਨਾ ਚਿਰ ਮੈਂ ਤੇਰੇ ਦੀਦਾਰ ਨਹੀਂ ਕਰਦਾ, ਪਾਤਸ਼ਾਹ ਕਹਿੰਦੇ ਉਹਨਾਂ ਚਿਰ ਮੈਂ ਜਿਉਂਦਾ ਨਹੀਂ। ਅਸਲ 'ਚ ਮੈਂ ਤੇਰੇ ਦੀਦਾਰ ਕਰਕੇ ਤੇਰੇ ਸ਼ਬਦ ਨਾਲ ਜੁੜ ਕੇ, ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ, ਗੁਰੂ ਦੇ ਦਰਸ਼ਨ ਇੱਕ ਦੁਨਿਆਵੀ ਜਿਹੜੇ ਆਪਾਂ ਰੋਜ਼ ਕਰਦੇ ਹਾਂ ਅਤੇ ਇੱਕ ਗੁਰੂ ਦੇ ਦਰਸ਼ਨ ਬਾਣੀ ਪੜ੍ਹ ਕੇ ਨੇ ਸਾਧ ਸੰਗਤ, ਨਿਤਨੇਮ ਕਰਦੇ ਹਾਂ ਜਦੋਂ ਅੰਮ੍ਰਿਤ ਵੇਲੇ, ਅਤੇ ਸਮਝੋ ਵੀ ਅਸੀਂ ਗੁਰੂ ਦੇ ਦੀਦਾਰ ਕਰ ਰਹੇ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੇਰੇ ਦੀਦਾਰ ਕਰਕੇ ਹੀ ਜੀਂਦਾ ਹਾਂ।
1: ਮਹੱਲਾ ਪੰਜਵਾ,
0: ਫਿਰ ਤੀਸਰੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਉਂ ਬਖਸ਼ਿਸ਼ ਕਰਦੇ ਹਨ।
1: ਤਹਿੰਦੀ ਜਾਏ ਕਰਾਰ ਵਾਹਨ ਵਹੰਦੇ ਮੈਂ ਡਿੱਠਿਆ।
0: ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸੰਸਾਰ ਰੂਪੀ ਨਦੀ ਹੈ ਨਾ, ਇਹਦੇ ਕੰਢੇ ਜਿਹੜੇ ਹੌਲੀ ਹੌਲੀ ਢਹਿੰਦੇ ਜਾ ਰਹੇ ਹਨ, ਭਾਵ ਇਹ ਜ਼ਿੰਦਗੀ ਜਿਹੜੀ ਹੈ ਇਹ ਬਤੀਤ ਹੁੰਦੀ ਜਾ ਰਹੀ ਹੈ।
1: ਹੋਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ।
0: ਤੇ ਇਹ ਜਿਹੜੇ ਕੰਢੇ ਢਹਿ ਰਹੇ ਨੇ, ਭਾਵ ਜਿਹੜੇ ਜੀਵ ਬੰਧਨਾਂ ਦੇ ਵਿੱਚ ਵਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਗੁਰੂ ਸ਼ਬਦ ਤੋਂ ਟੁੱਟ ਕੇ ਤੇ ਵਕਾਰਾਂ 'ਚ ਪੈ ਕੇ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਵਕਾਰਾਂ ਵਿੱਚ ਦਰੜੇ ਗਏ ਹਨ, ਪਰ ਵਕਾਰਾਂ ਤੋਂ ਬਚਣਗੇ ਉਹ, ਬਰਿਆਈਆਂ ਤੋਂ ਬਚਣਗੇ ਉਹ ਜਿਹੜੇ ਤੇਰੇ ਸ਼ਬਦ ਨਾਲ ਜੁੜੇ ਨੇ। ਸੇਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਗਈ, ਜਿਹੜੇ ਸਤਿਗੁਰੂ ਨਾਲ ਜੁੜ ਗਏ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹੀ ਵਕਾਰਾਂ ਤੋਂ ਬਚ ਸਕਦੇ ਹਨ। ਪੌੜੀ ਛੰਦ ਵਿੱਚ ਮਹਾਰਾਜ ਇਉਂ ਸਮਝਾ ਰਹੇ ਹਨ,
1: ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ।
0: ਮਹਾਰਾਜ ਜਿਹਨੂੰ ਤੇਰੇ ਨਾਮ ਦੀ ਭੁੱਖ ਹੈ, ਤੇਰੀ ਬਾਣੀ ਦੀ ਭੁੱਖ, ਉਹਨੂੰ ਦੁਨੀਆਂ ਤੇ ਕੋਈ ਦੁੱਖ ਵਿਆਪ ਹੀ ਨਹੀਂ ਸਕਦਾ।
1: ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ।
0: ਤੇ ਜਿਨ੍ਹਾਂ ਨੇ ਤੇਰੇ ਨਾਲ ਜੁੜ ਕੇ ਜਿਨ੍ਹਾਂ ਦੇ ਮੁੱਖ ਗੁਰੂ ਵੱਲ ਹੋ ਗਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਸਲ ਦੇ ਵਿੱਚ ਫਿਰ ਇਸ ਸੰਸਾਰ ਤੇ प्रसिद्ध हो गए हैं, उन्हों का जस

0: ਦੁਨੀਆਂ ਦੇ ਉੱਤੇ ਫੈਲ ਗਿਆ ਹੈ।
1: ਜੋ ਨਰ ਉਸ ਕੀ ਸਾਰਣੀ ਪਰ ਤਿਸ ਕੰਬਹਿ ਪਾਪਾ।
0: ਤੇ ਜਿਹੜਾ ਇਹੋ ਜੇ ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਨਾ, ਪਾਪ ਉਹਦੇ ਨੇੜੇ ਆਉਣ ਤੋਂ ਵੀ ਕੰਬਦਾ ਹੈ, ਭਾਵ ਕਿ ਡਰਦਾ ਹੈ। ਪਾਪ ਕਿਹੜਾ? ਵਕਾਰ, ਚੁਗਲੀ, ਨਿੰਦਿਆ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਜਿਹੜੇ ਤੇਰੀ ਸ਼ਰਨ ਵਿੱਚ ਪੈ ਜਾਂਦੇ ਨੇ ਨਾ ਮਹਾਰਾਜ, ਇਹ ਵੱਡੇ ਵੱਡੇ ਦੋਖ, ਵੱਡੇ ਵੱਡੇ ਪਾਪ, ਵਕਾਰ, ਬੰਧਨ, ਇਹ ਫਿਰ ਤੇਰੇ ਸਿੱਖ ਦੇ ਨੇੜੇ ਆਉਣ ਤੋਂ ਵੀ ਕੰਬਦੇ ਹਨ।
1: ਜਨਮ ਜਨਮ ਕੀ ਮਲ ਉਤਰ ਗੁਰ ਧੂੜੀ ਨਾਪੈ।
0: ਤੇ ਜਿਹੜਾ ਤੇਰੀ ਧੂੜੀ ਵਿੱਚ ਇਸ਼ਨਾਨ ਕਰ ਲੈਂਦਾ ਨਾ, ਭਾਵ ਕਿ ਸ਼ਬਦ ਨਾਲ ਸਾਂਝ ਪਾ ਲੈਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ।
1: ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ।
0: ਤੇ ਜਿਹੜਾ ਤੇਰੇ ਭਾਣੇ, ਤੇਰੇ ਹੁਕਮ, ਤੇਰੀ ਰਜਾ ਵਿੱਚ ਰਹਿੰਦਾ ਹੈ, ਉਹਨੂੰ ਕਿਸੇ ਕਿਸਮ ਦਾ ਸੋਗ ਜਿਹੜਾ ਉਹ ਵਿਆਪ ਨਹੀਂ ਸਕਦਾ।
1: ਹਰ ਜੀਉ ਤੂੰ ਸਭਨਾ ਕਾ ਮਿਤ ਹੈ, ਸਭ ਜਾਣ ਹੈ ਆਪੈ।
0: ਹੇ ਪਰਮਾਤਮਾ, ਅਕਾਲ ਪੁਰਖ, ਵਾਹਿਗੁਰੂ, ਤੂੰ ਸਭ ਦਾ ਮਦਦਗਾਰ, ਸਭ ਦਾ ਮਿੱਤਰ ਹੈ, ਤੇ ਆਪ ਹੀ ਸਾਰਾ ਜਾਣਦਾ ਆਪਣੇ ਸੇਵਕਾਂ ਬਾਰੇ।
1: ਐਸੀ ਸੁਭਾ ਜਾਣਾ ਕੀ ਜੇ ਵੱਡਾ ਹਰ ਪ੍ਰਤਾਪ।
0: ਤੇਰਾ ਬਹੁਤ ਵੱਡਾ ਪ੍ਰਤਾਪ ਹੈ, ਤੇ ਉਸ ਪ੍ਰਤਾਪ ਨੂੰ ਮਹਿਸੂਸ ਕੌਣ ਕਰਦਾ ਜਿਹੜਾ ਤੇਰੇ ਨਾਲ ਜੁੜਿਆ, ਤੇਰੀ ਬਾਣੀ, ਤੇਰੇ ਸ਼ਬਦ ਨਾਲ ਜੁੜਿਆ, ਤੇ ਉਹਨਾਂ ਦੀ ਜਿਹੜੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵੱਡੀ ਹੋ ਜਾਂਦੀ ਹੈ।
1: ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪ।
0: ਉਹ ਸੰਸਾਰ ਤੇ ਘੱਟ ਘੱਟ ਵਿੱਚ ਵਰਤ ਰਿਹਾ ਹੈ, ਤੇ ਜਿਹੜੇ ਹਰੀ ਦੇ ਜਨ ਨੇ ਉਹ ਇਸ ਗੱਲ ਨੂੰ ਸਮਝਦੇ ਹਨ। ਸੋ ਸਾਧ ਸੰਗਤ, ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਬਚਨ ਸੀ। ਅੱਜ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ ਵੀ ਹੈ, ਔਰ 19 ਜੂਨ 1665 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਲੂਰ ਮੈਂ ਬੰਨਦਿਓ ਆਨ ਅਨੰਦਪੁਰ ਗਾਂਵ। ਮਹਾਰਾਜ ਬਾਂਗਰ ਦੇਸ਼ ਦਾ ਦੌਰਾ ਕਰਦੇ ਹੋਏ ਜਦੋਂ ਕਹਿਲੂਰ ਰਿਆਸਤ ਵਿੱਚ ਗਏ, ਤੇ ਸਾਧ ਸੰਗਤ ਰਾਣੀ ਚੰਪਾ, ਉਹਦਾ ਜਿਹੜਾ ਪਤੀ ਸੀ ਸਾਧ ਸੰਗਤ ਰਾਜਾ ਦੀਪ ਚੰਦ, ਉਹ ਚੜ੍ਹਾਈ ਕਰ ਜਾਂਦਾ ਹੈ। ਦੀਪ ਚੰਦ ਦਾ ਪਿਤਾ ਤਾਰਾ ਚੰਦ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਵਿੱਚੋਂ ਰਿਹਾ ਕਰਾਉਂਦੇ ਨੇ। ਸੰਬੰਧ ਚੰਗੇ ਸੀ, ਮਹਾਰਾਜ ਨੇ ਰਾਣੀ ਨੂੰ ਧੀਰਜ ਦਿੱਤਾ, ਤੇ ਜਿਹੜੀ ਰਾਣੀ ਸੀ ਉਹਨੇ ਬੇਨਤੀ ਕੀਤੀ ਪਾਤਸ਼ਾਹ ਕੋਈ ਇਸ ਇਲਾਕੇ ਵਿੱਚ ਨਗਰ ਵਸਾਓ। ਮਹਾਰਾਜ ਨੇ ਕਿਹਾ ਨਗਰ ਵਸਾਵਾਂਗੇ, ਪਰ ਉਹ ਜਿਹੜਾ ਨਗਰ ਹੈ ਉਹ ਅਸੀਂ ਫਰੀ ਨਹੀਂ, ਉਹ ਧਰਤੀ ਮੁੱਲ ਲੈ ਕੇ ਵਸਾਵਾਂਗੇ। ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਅਰਦਾਸ ਕੀਤੀ, ਔਰ ਮਹਾਰਾਜ ਨੇ ਉਸ ਨਗਰ ਦੀ ਮੋੜੀ ਗੱਡੀ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਨਾਮ ਪਿਆ, ਔਰ ਉਸ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਹਾੜੇ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ, ਮਾਨਯੋਗ ਸਿੰਘ ਸਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਸਤਿਕਾਰ ਸਹਿਤ ਫਤਿਹ ਬੁਲਾਵਾਂਗੇ ਜੀ।
1: ਐਸੀ ਸੋਭਾ ਜਨਾਂ ਕੀ ਜੇ ਵਡਾ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive, Northeast Calgary।

ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕੁਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ, ਕੈਲਗਰੀ।

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਹੈ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋਂ ਧੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮਾਜ਼ ਤੇ ਨੀਤੀ ਉਹ ਦੁਨੀਆਂ ਦਾ

दिल बेच के दिल पर माही नू दिलदार दी पूजा करनी दिल बेच के दिल पर

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

जब हो मैं खोई जब

दर्शन दिसत ध्यान तार, दर्शन दिसत ध्यान तार।

Thank you.

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਸੱਚੇ ਤੁਧ ਅੱਖ ਹੈ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ।
1: ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਣ ਆਲਾਉ, ਵੱਡੀ ਵਡਾਈ ਬੁਝੇ ਸਭਾਉ, ਵੱਡੀ ਵਡਾਈ ਜਾਂ ਪੁਛਣਾ ਦਾਤ, ਵੱਡੀ ਵਡਾਈ ਜਾਂ ਆਪੇ ਆਪ। ਨਾਨਕਾ ਨਾ ਕਤਨੀ ਜਾਏ, ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ।
0: ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ ਕੇ ਹੁਕਮੇ ਕਰੇ ਵਿਨਾਸ਼, ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੇ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪਰਗਾਸ, ਪੌੜੀ ਨਾਨਕ ਜੀ ਉਪਾਏ ਕਹਿ, ਇੱਕ ਨਾਵੇਂ ਧਰਮ ਬਹਾਲਿਆ ਸੱਚੇ ਹੀ ਸੱਚ ਨਿਬੜੇ।

0: ਧਰਮ ਹਾਲਿਆ, ਧਰਮ ਹਾਲਿਆ, ਧਰਮ ਹਾਲਿਆ।
1: ਔੜੀ ਨਾਨਕ ਜੀ ਉਪਾਏ ਕੇ ਲਿਖਣਾ ਵੇ ਧਰਮ, ਉੱਥੇ ਸੱਚੇ ਸੱਚ ਨਿਬੜੇ ਜਨਮਾਂ ਕੱਢੇ ਜਨਮਾਂ ਲਿਆ, ਥਾਉ ਨ ਪੈਣ ਕੂੜੇ ਅਰ ਮੁਕਾਲੇ ਦੁੱਧ ਚੱਲਿਆ, ਤੇਰੇ ਨਾਇਰ ਤੇਸੇ ਜਨ ਗਏ ਹਾਰ ਗਲਿਆ, ਲਿਖਣਾ ਵੇ ਧਰਮ ਬਹਲਿਆ।

ਕੌੜੀ ਆਪਣੇ ਭੁਗਤੇ ਹੋਏ ਪਸਮੜ ਕੋਰਸ ਦਾ ਹਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਸਮਝਾਇਆ ਥਾਉ ਨਹੁ ਵੀ ਪਾਉ ਦੀ ਹੁਣ ਸੁਣਿਆ ਕਿਆ ਰੁਆਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾਇਆ।

ਤੇ ਨਦਰ ਕਰੇ ਜੇ ਆਪਣੀ ਤਨ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਉੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿੰਨੀ ਵਿੱਚੋਂ ਆਪ ਕੋ ਆਇਆ ਜਿਹਨੇ ਸੱਚੋ ਸੱਚ ਬੁਝਾਇਆ।

ਮਹਲਾ ਚੌਥਾ ਗੁਰਮੁਖ ਢੂੰਡ ਢੂੰਡਿਆ ਹਰ ਸੱਜਣ ਲਤਾ ਰਾਮ ਰਾਜੇ ਕੰਚਨ ਕਾਇਆ ਕੋਟਗੜ

0: ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ ਨਾਨਕ ਮੂਸੇ ਗਿਆਨ ਮਿਹੂਣੀ ਖਾਏ ਗਿਆ ਜਮਕਾਲ ਮਹਾ ਪਹਿਲਾ
1: ਵਾਇਨ ਚੇਲੀ ਨਚਣ ਗੁਰ ਪੈਰ ਹਰਾਇਨ ਫਿਰ ਸਿਰ ਉਡਰਾਵਾ ਝਾਟੀ ਪਾਏ ਵਿਖੈ ਲੋ ਕਸੈ ਕਰ ਜਾਏ ਰੋਟੀਆਂ ਕਾਨ ਪੁਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਭਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਹਿਣ ਜਨਾ ਮਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦਾ ਲੈਣਾ ਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਧ ਪੁਆਏ ਸੋਈ ਪੈ ਕਿਰਤ ਨੱਚੇ ਸਭ ਕੋਈ ਨੱਚ ਨੱਚ ਹੱਸੇ ਚੱਲੇ ਸੇ ਰੋਈ ਉੱਡਣਾ ਜਾਹੀ ਸਿੱਧਨਾ ਹੋਵੇ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨਮਨ ਹੋਤ ਨਾ ਮਨ ਪਾਉ ਪੌੜੀ ਨਾ ਉਤਰਨ ਕਰ ਹੈ ਨਾ ਲੈ ਨਰਕ ਨ ਜਾਈਏ ਜੀਓ ਪਿੰਡ ਸਭ ਕਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੇ ਦਰਵੇਸ਼ ਕਰੇ ਦੀ ਆਈਏ ਹੋ ਰਹੇ ਨ ਪਰੀਏ ਪਾਈਏ ਪਰੀਏ ਪਾਈਏ ਪਰੀਏ ਪਾਈਏ
0: ਹੋੜੀ ਨਾ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ ਪਿੰਡ ਸਭ ਦਿਸਦਾ ਦੇ ਖਾਜਿਆ ਗਵਾਈਏ ਨਾ ਕਰ ਪੁੰਨ ਹੋ ਨੀਸਦਾਈਏ ਜੇ ਜਰਵਾਣਾ ਪਰ ਹਰੇ ਦਰਵੇਸ਼ ਕਰੇਂਦੀ ਆਈਏ ਗੁਰ ਹੈ ਨਾ ਭਰੀਏ ਪਾਈਏ ਗੁਰ ਹੈ ਨਾ ਭਰੀਏ ਪਾਈਏ
1: ਪੰਥ ਦਸਾਵ

0: ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ੍ਹ ਪੜ੍ਹ ਕਰੇ ਵਿਚਾਰ ਬੰਦੇ ਸੇ ਦੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਕੁਬ ਜੀ ਨੇ ਕੇ ਵਿਚਾਰ ਦੇ ਦੇ ਮੰਗ ਹੈ ਸਹਿਸਾ ਗੁਣਾ ਸੁਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਬਾਵੇਂ ਕਾਰ ਇੱਕ ਹੁੰਦਾ ਖੈ ਚਲੈ ਇਥਾ ਉਤਾ ਭਿਕਾਏ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾ ਆਕਾਰ ਓਏ ਜੇ ਆਖੇ ਸੁਤੂਹੇ ਜਾਣੇ ਇਤਨਾ ਬਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇਰੇ ਪੀ ਘੁਮਿਆਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪਰੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਪੀਆ ਸੋ ਜਾਣੇ ਕਰਤਾਰ ਔੜ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਓ ਸਤਿਗੁਰ ਵਿੱਚ ਆਪੁਰ ਕਿਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਨ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ
1: ਗੁਰਮੁਖ ਪਿਆ

0: ਸਲੋਕ ਮਹੱਲਾ ਪਹਿਲਾ। ਹਉਂ ਚ ਆਇਆ ਹਉਂ ਚ ਗਿਆ, ਹਉਂ ਚ ਜੰਮਿਆ ਹਉਂ ਚ ਮੂਆ, ਹਉਂ ਚ ਦਿੱਤਾ ਹਉਂ ਚ ਲਿਆ, ਹਉਂ ਚ ਖੱਟਿਆ ਹਉਂ ਚ ਗਿਆ, ਹਉਂ ਚ ਸਚਿਆਰ ਕੂੜਿਆਰ, ਹਉਂ ਚ ਪਾਪ ਪੁੰਨ ਵਿਚਾਰ, ਹਉਂ ਚ ਨਰਕ ਸੁਰਗ ਅਵਤਾਰ, ਹਉਂ ਚ ਹੱਸੈ ਹਉਂ ਚ ਰੋਵੈ, ਹਉਂ ਚ ਭਰੀਐ ਹਉਂ ਚ ਧੋਵੈ, ਹਉਂ ਚ ਜਾਤੀ ਜਿਨਸੀ ਖੋਵੈ, ਹਉਂ ਚ ਮੂਰਖ ਹਉਂ ਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹਉਂ ਚ ਮਾਇਆ ਹਉਂ ਛਾਇਆ, ਹਉਮੈ ਕਰ ਕਰ ਜੰਤੂ ਪਾਇਆ, ਹਉ ਮੈਂ ਬੂਝੇ ਤਾਂ ਦਰ ਸੂਝੈ, ਗਿਆਨ ਹੁਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹਉ ਮੈਂ ਇਹਾ ਜਤ ਹੈ, ਹਉ ਮੈਂ ਕਰਮ ਕਮਾਏ, ਹਉ ਮੈਂ ਇਹੀ ਬੰਦਨਾ ਫਿਰ ਫਿਰ ਜੁਨੀ ਪਾਏ, ਹਉ ਮੈਂ ਕਿਥੋਂ ਜੇ ਕਿਥ ਸੰਜਮੇ ਜਾਏ, ਹਉ ਮੈਂ ਇਹੋ ਹੁਕਮ ਹੈ ਪੈਕਟ ਫਰਾਏ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੂ, ਇਤ ਸੰਜਮ ਦੁਖ ਜਾਏ ਪੌੜੀ ਸੇ ਕੀਤੀ ਸੰਤੋਖੀ, ਜਿਨ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਰੱਖਿਓ,

ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਖ ਤੇ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ, ਸ਼ੀਸ਼ੀ ਅਗਲਾ ਨੇ ਤੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾ ਦੀਪਾ ਲੋਆਂ ਮੰਡਲਾਂ ਖੰਡਾਵਰ ਪੰਡਾਂ ਅੰਡਜ ਜੇਰਜ ਉਤਪੁਜਾ ਖਾਣੀ ਸੇਰ ਜਹਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਭਾਲੈ ਸਬਣਾ ਜਿਨ ਕਰਤੇ ਕਰਨਾ ਕੀਆ ਚਿੰਤਾ ਭੇ ਕਰਨੀ ਤਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਵਿਬਾਨ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਹੁਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸ ਦੇ ਤਿਸ ਮਿਲੇ ਸੱਚ ਹਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ।

ਬੜੀ ਸੱਚਾ ਸਾਹਿਬ ਗੁਰੂ ਨੇ ਸਭ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੇ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਤ ਸੱਚ ਨ ਜਾਣੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ।

0: ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੁਰ ਹਉਮੈ ਝਖਣਾ ਚਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤੱਕੜਿਆ, ਬਹੁ ਤੀਰ ਪਵੇ ਤੇ ਤੂੰ ਲਵਿਆ, ਬਹੁ ਭੇ ਕੀਆ ਦੇਹੀ ਰੁਕਦੀ ਆ, ਸੋਵੇ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ, ਬਸਤਰ ਨਾ ਪੈਰੇ ਐਨਸ ਕੈਰੇ, ਮੋਨ ਵਗੂਤਾ ਕਿਉਂ ਜਾਗ ਗੋਬਿੰਦ ਸੂਤਾ, ਪੱਗ ਪਿਤਾਣਾ ਆਪਣਾ ਕੀਆ ਕਮਾਣਾ। ਅਲਮਲ ਖਾਈ ਸਰਛਾਈ ਪਾਈ, ਮੂਰਖ ਅੰਦੇ ਪਤ ਗਵਾਈ, ਵਿਣ ਨਾਵੇਂ ਕਿਸ ਥਾਂ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋਸਕ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕੇ ਸੁ ਪਾਏ, ਆਸ ਦੇਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ ਪੜੇ ਭਦਰੇ ਮਨ ਪਾਉਂਦੇ, ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮ ਬਾਹਰੇ, ਦਰ ਟੋ ਨਾ ਲੈਣੀ ਤਾਂ ਦੇ ਕਮੂਲਾ ਬੁਝਣੇ ਆਪਣਾ, ਅਣ ਹੁੰਦਾ ਆਪ ਗੁਣਾਈ ਦੇ ਹੋਂ ਤੁਹਾਡੀ ਕਾਨੀ।

0: ਸਲੋਕ ਮਹੱਲਾ ਪਹਿਲਾ। ਕੁੜ ਰਾਜਾ, ਕੁੜ ਪ੍ਰਜਾ, ਕੁੜ ਸਭ ਸੰਸਾਰ, ਕੁੜ ਮੰਡਪ, ਕੁੜ ਮਾੜੀ, ਕੁੜ ਬੈਸਨਹਾਰ, ਕੁੜ ਕਾਇਆ, ਕੁੜ ਕੱਪੜ,
1: ਕੁੜ ਸੋਇਨਾ, ਕੁੜ ਰੂਪਾ, ਕੁੜ ਪਹਿਨਹਾਰ,
0: ਕੁੜ ਕਾਇਆ, ਕੁੜ ਕੱਪੜ, ਕੁੜ ਰੂਪ ਪਾਰ, ਕੁੜ ਮੀਆਂ, ਕੁੜ ਬੀਬੀ, ਖੱਪ ਹੋਏ ਖਾਰ, ਕੁੜ ਕੁੜੇ ਨੇ ਹੋਣ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚਲਣਹਾਰ, ਕੁੜ ਮਿੱਠਾ, ਕੁੜ ਮਾਖਿਓ, ਕੁੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੁੜ, ਕੁੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਏ ਜਾਂ ਹਿਰਦੇ ਸੱਚਾ ਹੋਈ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰਜਾਣੀਏ ਜਾਂ ਸੱਚ ਤਰੇ ਪਿਆ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦਵਾਰ, ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸੱਚੀ ਲੇ, ਦਇਆ ਜਾਣੇ ਜੀ ਕੀ ਕਿਸ਼ ਪੰਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ, ਸਤ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀਦਾਨ ਮਹਿੰਡਾ ਤਲੀਕਾ।

ਬੌੜੀ ਦਾਣ ਮਹਿੰਦਾ ਤਲਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਚ ਛੱਡੀਏ ਕਮਨਾ ਲੱਗਤੇ ਆਈਏ, ਹਾਲਤ ਵੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ, ਕੋਈ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ, ਮਤ ਛੋੜੀ ਸੇਵ ਗਵਾਈਏ, ਮਤ ਛੋੜ ਗਵਾਈਏ।

0: ਵਰਤਿਆ ਕਲ ਕਲਖ ਬੇਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ, ਜੇਕ ਹੋਏ ਤਾ ਉਗਵੈ ਰੁਤੀ ਹੁਰਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਸੋਏ, ਭੈ ਵਿੱਚ ਖੁੰਭ ਚੜਾਈ ਐ ਸ਼ਰਮ ਪਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਵ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇ ਸਤ ਪੁੱਛੀਏ ਬੇ ਬੇ ਕਰੇ ਵਿਚਾਰ, ਅੰਧੀ ਰਹੀਤ ਗਿਆਨ ਹੁਣੀ ਭਾਈ ਪਰੇ ਮਰਦਾਰ, ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ, ਉੱਚੇ ਕੁੱਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇਂ ਮੰਗੇ ਮੁਖ ਦੁਆਰ, ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਕਰਬਾਰ, ਸਭ ਕੋ ਪੂਰਾ ਪੇ ਹੋਵੇ ਘਟ ਨਾ ਕੋਈ ਆਖੇ, ਪਤ ਪ੍ਰਵਾਣਾ ਪਿਛੇ ਪਾਈਏ ਪਹਿਲਾ।
0: ਸੋਏ ਸਭਨੀ ਛਾਲਾਂ ਮਾਰੀਆਂ,

0: ਤਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾ ਕਾ ਦਾਸ ਹੈ ਸੋਇ ਨਿਰੰਜਨ ਦਿਓ ਮਹਲਾ ਦੂਜਾ
0: ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਸ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨੰਜਣ ਦਿਓ ਮਹੱਲਾ ਪਹਿਲਾ
1: ਕੁੰਬੇ ਬੰਦਾ ਜਲ ਰਹੇ

ਐਸੀ ਕਲਾ ਨਾ ਖੇਡੀਏ ਜੇ ਤੁਰ ਕੇ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ, ਚੱਲੇ ਸੁੱਕੇ ਮਾਰੀਏ, ਚੱਲੇ ਸੁੱਕੇ ਮਾਰੀਏ।

ਸਰਾਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਨਾਮ ਸੇਵਰ ਨਵ ਨਾਥ ਨਿਰੰਜਨ ਸੇਵ ਸੰਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀ

0: ਥਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੁਬੇਸ਼ ਪਸ਼ਚਮ ਜਸ ਭਾਖੇ ਜਨਮ ਤਾਂ ਐ ਸਕਿਆਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ
1: ਨਾਮ ਤਿਹਾਵੇਂ ਦੇਵ ਤੇਤੀਸ ਔਰ ਸਾਧਕ ਸਿਧਨਾਸ ਨਾਮ ਖੰਡ ਬ੍ਰਹਿਮੰਡ ਤਾਰੇ ਜੈ ਨਾਮ ਸਮਾ ਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ

0: ਅੰਮ੍ਰਿਤ ਅਮਰ ਗੁਰ ਉਸ ਦਿਓ ਕਰਤਾਰ।
1: ਸਤ ਸੂਰੋਂ ਸੀਲ ਬਲਵੰਤ, ਸਤ ਭਾਏ ਸੰਗਤ ਸਗਨ, ਗੁਰੂ ਮਤ ਨਿਰਵੈਰ ਲੀਨਾ, ਜਿਸ ਧੀਰਜ ਤੁਰ ਤਬਲ ਤੁਜਾ, ਸੇਠ ਬੈਕੁੰਠ ਬੀਨਾ, ਪਰਸੇ ਸੰਤ ਪਿਆਰ, ਜੇ ਕਰਤਾਰੇ ਸੰਜੋਗ, ਸਤ ਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੇ ਤੋਂ ਜੋਗ।
0: ਨਾਮ ਨਾਵਣ ਨਾਮ ਰਸ ਖਾਨ, ਅਰ ਭੋਜਨ ਨਾਮ ਰਸ, ਸਦਾ ਚਾਹ ਮੁਖ ਮਿਸ਼ਟ ਬਾਣੀ, ਤਨ ਸਤਿਗੁਰੂ ਸੇਵਿਓ, ਜਿਸ ਪਸੈ ਗਤ ਗਮ ਜਾਣੀ, ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ, ਸਕਿਆਥ ਜਨਮ ਕਾ ਲੁਚਰੇ, ਗੁਰ ਪਰਸਿਓ ਅਮਰ ਪ੍ਰਗਾਸ, ਸਕਿਆਥ ਜਨਮ ਕਾ ਲੁਚਰੇ, ਗੁਰ ਪਰਸਿਓ ਅਮਰ ਪ੍ਰਗਾਸ।
2: ਬਾਰਜ ਕਰਦਾ ਹਿਣੇ ਸਿੱਧ ਸਨਮੁਖ ਮੁਖ ਜੋਵੈ,

0: ਸਰਬ ਇਛ ਤਿਨ ਪਾਇਓ।
1: ਚਰਨ ਤਪਰਸ ਕੇ ਹੱਥ ਚਰਨ ਗੁਰ ਅਮਰ ਪਵਲਰਾ, ਹੱਥ ਤਪਰਸ ਕੇ ਹੱਥ ਹੱਥ ਲਗਾ ਗੁਰ ਅਮਰ ਪੈ, ਜੀ ਤਪਰਸ ਕੇ ਹੱਥ ਜੀ ਗੁਰ ਅਮਰ ਪਨੀਜਾ, ਨੈਣ ਤਪਰਸ ਕੇ ਹੱਥ ਨਾਇਣ ਗੁਰ ਅਮਰ ਪਖੀਜਾ, ਸਰਵਨ ਤਪਰਸ ਕੇ ਹੱਥ ਸਰਵਨ ਗੁਰ ਅਮਰ ਸੁਨੀਜਾ, ਸੁਖਿਆ ਸੋਹੀਓ ਜਿਤ ਹੀ ਬਸਾ ਗੁਰ ਅਮਰਦਾਸ ਨਿਜ ਜਗਤ ਪਿਤ, ਸਿਕਥ ਸੋ ਸਿਰ ਜਾਲਪ ਭਨੈ ਜੋ ਸਿਰ ਨਿਵੈ ਗੁਰ ਅਮਰ ਨਿਤ।
0: ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਨ ਮੋਹ ਇੱਕ ਇੱਕ ਦੋਏ ਠਾਏ ਨ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇ ਲੀਨੋ, ਤੀਸ ਇੱਕ ਅਰ ਪੰਜ ਸਿੱਤ ਪੈਂਤੀਸ ਨਾ ਖੀਨੋ, ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪਣ ਤੂੰ ਇੱਕ ਲੋੜ ਹੈ ਇੱਕ ਮੰਨਿਓ।
2: ਜੇ ਸਤ ਗੁਰ ਸਿਮਰੰਤ ਨੈਣ ਕੇ ਤਿਮਰ ਮਿਟਹ ਖੇਨ, ਜੇ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦੇਨ, ਜੇ ਸਤ ਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤ ਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਧਨ ਧਨ ਕਰਹੋ, ਜੇ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰਹੋ ਨਰਹੋ।
3: ਗੁਰ ਅਮਰਦਾਸ ਪਰਸ ਹੈ ਪੋਹਮ ਪਾਤਕ ਬੇਨਾਸ ਹੈ, ਗੁਰ ਅਮਰਦਾਸ ਪਰਸ ਹੈ ਸਿੱਧ ਸਾਧਕ ਆਸਾਸ ਹੈ, ਗੁਰ ਅਮਰਦਾਸ ਪਰਸ ਹੈ ਧਿਆਨ ਲਹੀਏ ਪਹੋ ਮੁਕਹਿ, ਗੁਰ ਅਮਰਦਾਸ ਪਰਸ ਹੈ ਭਉ ਲੱਭੇ ਗਹੁ ਚੁਕੈ, ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੈ ਲਹਿ, ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿਠੈ ਮਿਲੈ।
4: ਜਪ ਤਪ ਸਤਸੰਤੋਖ ਭਿਖ ਦਰਸ਼ਨ ਗੁਰ ਸਿੱਖੈ, ਸਰਨ ਭਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ, ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ, ਗੁਰ ਗੋਹਰ ਦਰਿਆਉ ਪਲਕ ਉਡਬੰਤੈ ਤਾਰੈ, ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ, ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦ੍ਰ ਪਰ ਹਰ ਪਰੈ।
5: ਸਤਿਗੁਰ ਖਿਮਾ ਤਾਣਿਆ ਜੁਜੂਤ ਸਮਾਣੇ, ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹੋ ਰਾਜ ਜੋਗ ਗੁਰ ਰਾ

ਔਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਖ ਸੰਮਦੀ ਨੂਰ ਅਰ ਸੋਹੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰੇ

जात रहा

ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਜਿਨ ਗੁਰ ਸੇਵਿਆ

0: ਜਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਦੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ।

0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਸਾ

0: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹੇ। ਸਤਿਗੁਰ ਅਸਨ ਤੋਹ ਕਾ ਧਰਮ ਗਿਰਥਵਾਹ, ਤ੍ਰੇਤੇ ਰਥ ਜਤੇ ਕਾ ਜੋਰ ਅਗਿਰਥਵਾਹ। ਦੁਆਪਰ ਰਥ ਤਪੇ ਕਾ ਕਲ
1: ਵਾਪਰ ਤਪੇ ਕਾ ਸਤ ਅਗਿਰਥਵਾਹ, ਕਲ ਜੁਗ ਰਥ ਗਨ ਕਾ ਕੂੜ ਅਗਿਰਥਵਾਹ। ਮਹਿਲਾ ਪਹਿਲਾ। ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅਛੇ ਸਾਚ ਰਹੇ, ਸਭ ਕੁਛ ਸੱਚ ਸਮਾਵੇ ਰਿਕ ਕਹਿ ਰਿਹਾ ਭਰਪੂਰ। ਰਾਮ ਨਾਮ ਦੇਵਾ ਮੈਂ ਸੂਰ, ਨਾਇਲ ਪ੍ਰਾਥ ਜਾਹੇ ਨਾਨਕ ਤੁਮ ਖੰਤਰ ਪਾਹ। ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਕੀਆ। ਕਲ ਮਹਿ ਬੇਦ ਅਥਰ ਬਣ ਹੁਆ, ਨਾ ਉਖਦਾ ਏ ਲੋ ਪਿਆ, ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਠਾਣੀ ਅਮਲਕੀਆ। ਚਾਰੇ ਵੇਦ ਹੋਸ ਚਾਰ, ਪੜੈ ਗੁਣਾ ਤਿੰਨ ਚਾਰ ਵਿਚਾਰ, ਭਾਉ ਪੱਕਰ ਨੀ ਸਦਾਏ, ਨਾਨਕ ਮਖੰਤਰ ਪਾਏ ਪੌੜੀ ਸਕਰ ਵਿਟੋਵਾਰਿਆ। ਜਿਤ ਮਿਲਿਆ ਖਸਮ ਸੰਭਾਲ, ਜਿਨ ਕਰ ਦੇਸ ਜਾਣ ਦਿੰਦੀਆ, ਇਨ ਨੇਤਰੀ ਜਗ ਚ ਨਿਹਾਲਿਆ, ਖਸਮ ਛੋੜ ਦੂਜੇ ਲਗੇ ਰੂਬੇ ਸੇਵਣ ਜਾ ਰਿਹਾ।

ਹਾਲਿਆ ਕਰ ਉੱਤੇ ਗਿਆਨ ਅੰਜਨ ਦੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸਿਵੜ ਜਾ ਰਿਹਾ ਸਤਿ ਗੁਰੂ ਹੈ ਪੰਥ ਸਾਹਿਬ ਲੈ ਕਿਨੇ ਵੀ ਹਰ ਕਿਰਪਾ।

ਲੋਕ ਮਹਲਾ ਪਹਿਲਾ ਸਿਮਣ ਰੁਖ ਸਰਾਇਰਾ ਅਧਿਰਗਤ ਮੁਚ ਉਜਿਆ ਵਿਆਸ ਕਰ ਜਹਿੰਦਰਾ ਸਿਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਵੇ ਪਤ ਮਿਰਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇ ਸੁਗਵਰਾ ਹੋਏ।

0: ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਵੱਟ। ਇਹ ਜਨੇਊ ਜੀ ਕਾ ਹਿਤਾ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਣ ਲੱਗੇ ਨਾ ਇਹੋ ਜਲੇ ਨਾ ਜਾਏ। ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ। ਸਿੱਖਾ ਕਣ ਚੜਾਈਆ ਗੁਰ ਬ੍ਰਾਹਮਣ ਥਿਆ। ਉਹ ਮੂਆ ਉਹ ਝੜ ਪਿਆ ਵੇ ਤੱਗਾਂ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ। ਤੱਕ ਪਾਹੋਂ ਕੱਤੀਏ ਬਾਮਣ ਵੱਟੇ ਆਏ। ਕੁਹ ਬਕਰਾਰਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ। ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ। ਨਾਏ ਮੰਨਿਆ ਪਤ ਜੈ ਸਲਾਹੀ ਸੱਚ ਸੂਤ। ਦਰਗਹਿ ਅੰਦਰ ਪਾਈਏ ਤੱਗ ਨਾ ਤੂਰ ਸਪੂਤ ਮਹੱਲਾ ਪਹਿਲਾ।
0: ਤੱਗ ਨਾ ਇੰਦਰੀ ਤੱਗ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ। ਵੇ ਤੱਗਾ ਆਪੇ ਵੱਤੈ ਵੜ ਧਾਗੇ ਅਵਰਾ ਕੱਤੈ। ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ।
1: ਸੁਣ ਵੇਖੋ ਲੋਕਾਂ ਇਹ ਵੜਾ ਮਨ ਅੰਧਾ ਨਾ ਹੋ ਸੁਜਾਨ ਤੋਂ।

ਔੜੀ ਸਾਹਿਬ ਹੋਏ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਇਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੇ ਹੋਏ ਪਰਮਾਨ ਤੱਕ ਸਮਝਾਏ ਸੀ ਉਸਨੇ ਭਾਵੇਂ ਸੋ ਕਰੇ ਮਨ ਦਿੰਦਿਆ ਸੋ ਫਲ ਪਾਏ ਸੀ ਦਾਦਰ ਕੇ ਪੈਦਾ ਜਾਏ ਸੀ ਦਾਦਰ ਕੇ ਪੈਦਾ ਸੀ।

0: ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮੈ ਪਿਤਰੀ ਦੇ ਅੱਗੇ ਵਾਸਤ ਸਜਾਣੀਏ ਪਿਤਰੀ ਚੋਰ ਕਰੇ ਵੱਡੀਆ ਹੈ ਹੱਥ ਲਾਲ ਕੈ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨੇਤ੍ਰਿਤ ਹੋਏ ਖੋਵਾਰ ਸੂਚੇ ਇਹ ਨਾ ਆਖੀਏ ਬੈਂਜੇ ਪਿੰਡਾ ਥੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੜ ਤੁਰੇ ਭਲਾਣ ਪਾਉਣ ਵੇ ਹਰ ਰੰਗੀ ਹਰਨ ਸਵਾਰਿਆ ਕੋਠੇ ਮਡਮਾੜੀ

ਪੌੜੀ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰ ਸਵਾਰਿਆ, ਕੋਠੇ ਮੰਡਪ ਮਾੜੀਆਂ ਲਏ ਬੈਠੇ ਕਰਪਾ ਸਾਰਿਆ, ਚੀਜ਼ ਕਰਨ ਮਨ ਭਖਦੇ ਹਰ ਬੁੱਧ ਨਾਹੀਂ ਹਰਿਆ, ਕਰ ਫੁਰਮਾਇਸ ਕਾਇਆ ਵੇਖ ਮਿਹਨਤ ਕਰਨ ਵਿਸਾਰਿਆ, ਜਬਨ ਹਾਰਿਆ ਦਰਿਆਈ ਜੋ ਬਨਹਾਰਿਆ।

0: ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਹੁਣ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਹ ਪਾਕ ਪਵਿੱਤ। ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨਚਰੈ ਬਿਨਾਂ ਵੇ ਰਸ ਖਾਏ, ਨਾਨਕੇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਮਹੱਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵਿਆ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਭੰਡ ਮੋਆ ਭੰਡ ਫਾਲੀਐ ਭੰਡ ਹੋਵੇ ਬੰਦਾ, ਸੁੱਖ ਮੰਦਾ ਆਖੀਐ ਜਿਤ ਮੇਰਾ ਜਾਨ। ਭੰਡੋ ਹੀ ਭੰਡ ਜੈ ਭੰਡੇ ਬਾਜ ਨਾ ਕੋਇ, ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਇ। ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ, ਨਾਨਕ ਤਿਮ ਖੁਜਲੇ ਤਿਤ ਸੱਚੇ ਦਰਬਾਰ। ਪੌੜੀ ਸਭ ਤੋਂ ਆਖਿਆ।

ਬੰਦਾ ਕਿਸੇ ਨਾ ਆਖੀਏ ਬੜੇ ਅੱਖਰੇ ਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਨਾ ਲੁਜੀਏ।

0: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟਿਐ ਮਥੁਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਦੈ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨ ਹੀ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੋਦੀ ਕਰ ਜਾਹੀ, ਪਰਵਾਹ ਨਾਹੀ ਕਿਸੇ ਕਰੀ ਬਾ ਸੱਚੇ ਨਾ, ਦਰਬਾਰ ਟੁੱਪਰ ਖਚ ਮੰਗਾ ਜਬੇ ਦੇ ਤਾਂ ਕਾਹੀ, ਦੀਵਾਨ ਏਕੋ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤਿਲ ਪੌੜੀ ਆਪੇ ਹੀ ਕਰਨਾ ਕੀ, ਕਲ ਆਪੇ ਹੀ ਤੈ ਤਾਰੀਏ ਦੇਖ ਕੀਤਾ ਆਪਣਾ, ਘਰ ਕੱਚੀ ਪੱਕੀ ਸਾਰੀਏ ਜੋ ਆਇਆ ਸੀ ਚੱਲ ਸੀ, ਸਭ ਕੋਈ ਆਈ ਵਾਰੀਏ ਜਿਸ ਦੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਸਾਰੀਏ ਆਪਣਾ ਤੀ ਆਪਣਾ, ਆਪੇ ਹੀ ਕਾਜ ਸਵਾਰੀਏ ਕਾਸ ਵਾਰੀਏ ਕਾਸ ਵਾਰੀਏ,
0: ਆਪਣਾ ਆਪਣਾ ਆਪੇ ਹੀ ਕਾਰ ਸਵਾਰੀ ਹੈ ਆਪੇ ਹੀ ਕਾਰ ਸਵਾਰੀ ਹੈ।

0: ਜਨ ਨਾਨਕ ਕਹੋ ਹਰ ਕਿਰਪਾ ਕਰ ਕਿਰਪਾ ਕਰ।
1: ਸਲੋਕ ਮਹਲਾ ਦੂਜਾ। ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕੰਡ ਗਏ ਸਦ ਹਿਰੇ ਸਮਾਏ, ਚੰਗੇ ਚੰਗਾ ਕਰ ਮਨੇ ਮੰਦੇ ਮੰਦਾ ਹੋਏ, ਆਸ਼ ਕਿਉ ਨਾ ਆਖੀਐ
0: ਸਾਹਿਬ ਸਦਾ ਸਮਲ ਜਿੱਤ ਕੀਤਾ ਪਾਏ ਆਪਣਾ, ਸਕਾਲ ਬੁਰੀ ਕਿਉ ਕਾਲੀਏ ਮੰਦਾ ਮੂਲਾ ਕੀ ਚਈ, ਵਿਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ, ਵੇਹਾ ਪਾਸਾ ਟਾਲੀਐ ਕਿਛਲਾ ਹੈ ਉੱਪਰ ਕਾਲੀਐ ਉੱਪਰ ਕਾਲੀਐ ਉੱਪਰ ਕਾਲੀਐ।

0: ਸਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾ। ਮਹੱਲਾ ਦੂਜਾ। ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾ, ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆ ਮਹੱਲਾ ਦੂਜਾ।
1: ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਚਿਹਾ ਜਾਣੇ ਤੇ ਹੋ ਵਰਤੈ, ਵੇਖੋ ਕੋ ਨਿਰਜਾਸ, ਵਸਤੂ ਅੰਦਰ ਸਮਾਵੈ ਦੂਜੀ ਹੋਵੇ ਪਾਸ, ਸਾਹਿਬ ਸੇ ਤੀਹ ਮਨਾ ਚੱਲੇ ਕਈ ਮਣੇ ਅਰਦਾਸ, ਕੂੜ ਕਮਾਣੈ ਕੂੜੋ ਹੋਵੈ, ਨਾਨਕ ਸਤ ਵਿਗਾਸ ਮਹੱਲਾ ਦੂਜਾ। ਨਾਲ ਆਣੇ ਦੋਸਤੀ ਵਡਾਰੂ ਸਿਓ ਨੇ, ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਤੇ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਕ ਚੰਗੀ ਕਰੇ ਦੂਜੀ ਪੀਵੇ ਰਾਸ, ਪੌੜੀ ਚਾਕਰ ਲੱਗੇ ਚਾਕਰੀ ਤੇ ਚੱਲੇ ਖਸਮੇ ਪਾਏ, ਹਰਮਤ ਸੁਣੋ ਅਗਲੀ ਵਜੋਂ ਪਤੂਣਾ ਖਾਏ, ਖਸਮ ਕਰੇ ਬਰਾਬਰੀ ਬਗੈਰ ਤੇ ਅੰਦਰ ਪਾਏ, ਵਜੂ ਗਾਏ ਅਗਲਾ ਮੋਹ ਮੂੰਹ ਪਾਣਾ ਖਾਏ, ਦਿਸਦਾ ਦਿੱਤਾ ਖਾਵਣਾ।

0: ਸਲੋਕ ਮਹੱਲਾ ਦੂਜਾ। ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪਖ ਸੁਣਾ ਜਾਏ, ਨਾਨਕ ਸੇਵ ਕਾਂਢੀ ਹੈ ਜਿਸੇ ਤਿਖਸਮ ਸਮਾਏ ਪੌੜੀ ਨਾਨਕ।

ਕਿਸ ਨੂੰ ਕਹੀਏ ਨਾਨਕਾ, ਸਭ ਕਿਸੇ ਆਪੇ ਆਪਣੀ ਵਡਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਲਗਾਏ ਸੋ ਕਰਦਾ ਕਾਦਰ ਕਰੀਮ, ਤੇ ਜੀ ਆਰ ਜਿਕ ਸੰਭਾਏ ਸਾਈ ਕਰ ਕਮਾਉਣੀ।

ਸਰਦਾਰ ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹੋ ਨਿਹਚਲ ਚੌ ਛਤ ਪੌੜੀ ਵੱਡੀ ਵੱਡਾ ਪਾਤ।

0: ਥੋੜੀ ਵੱਡੀ ਹੂੰ ਅੱਡਾ ਅਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਾਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਬਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸ ਮੁਦਾਸ ਤੁਧ ਆਗੈ ਬਿਨ ਮਰਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸੁਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਂ ਬੁਰਿਆਂ ਵਾਚੈ ਧਰਮ ਹਦੂਰ ਕਰਮੀ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸੀਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੀ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ, ਹਾਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਾੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਫੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸਤ ਜੁਗ ਤੈ ਮਾਣਿਓ ਛਲਿਓ ਬਲ ਪਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ।

ਬੇਲੀ ਹੋਏ ਤੇਰਾ ਸਦਾ ਪਛੋਤਾਵਹੇ। ਗੁਣ ਗੋਪਾਲ ਨਾ ਜਪਹੇ ਰਸਨਾ ਫਿਰ ਕਦਹੋ ਸੇ ਦੇਹ ਆਵਏ। ਧਰ ਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ। ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨ ਲਾਗੈ। ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪਹਿ ਜਾਣ ਜਾਣੋ। ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ। ਲਿਖ ਕਤ ਹੈ ਨ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ। ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫ ਤਖ ਸਮਦੀ ਨੂਰ ਅਰ ਸੋਹ ਕੁਰ ਸੋਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ। ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ। ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ। ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ।

ਜਨਮਾਂ ਜਨਮਾਤਰਾਂ ਦੇ ਦੁੱਖ ਕੱਟਣ ਵਾਲੀ ਬਾਣੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਨਮ ਜਨਮ ਕੇ ਦੁੱਖ ਨਿਵਾਰੇ, ਸੂਕਾ ਮਨਸਾ ਧਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ, ਮੇਰਾ ਬੈਦ ਗੁਰੂ ਗੋਬਿੰਦਾ। ਹਰ ਹਰ ਨਾਮ ਅਬ ਖੁਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਵੈਦ ਹੈ, ਉਹ ਸਿਰਫ ਤਨ ਦੇ ਰੋਗੀ ਨਹੀਂ ਕੱਟਦਾ, ਹਰੀ ਦਾ ਨਾਮ ਦੇ ਕੇ ਸਿਮਰਨ ਦੇ ਕੇ ਸਾਡੇ ਤਨ ਤੇ ਮਨ ਦੇ ਰੋਗ ਮਿਟਾ ਦਿੰਦਾ ਹੈ। ਇਸ ਲਈ ਜਿਹੜੀ ਜਮਾਂ ਦੀ ਫਾਈ ਵਿੱਚ ਫਸਣਾ ਸੀ, ਦੁੱਖਾਂ ਦੇ ਘੇਰਿਆਂ ਵਿੱਚ ਰੋਮ ਰੋਮ ਦੁਖੀ ਹੋ ਕੇ ਵਿਆਕੁਲ ਹੋਣਾ ਸੀ, ਮੇਰੇ ਗੁਰੂ ਨੇ ਉਹ ਔਖੀ ਘੜੀ ਤੋਂ ਮੈਨੂੰ ਹੱਥ ਦੇ ਕੇ ਰੱਖ ਲਿਆ, ਕਿਉਂਕਿ ਉਸਨੇ ਮੇਰੇ ਮੁਖ ਵਿੱਚ ਨਾਮ ਦੀ ਦਾਤ ਪਾ ਦਿੱਤੀ।

ਨਹੀਂ ਹੈ, ਪ੍ਰਭੂ ਦੀ ਭਗਤੀ ਨਹੀਂ ਹੈ। ਇਸੇ ਲਈ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਭਾਈ ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਾਂ ਜਪਜੀ ਸਾਹਿਬ ਦਾ ਪਾਠ ਕਰਨਾ ਔਰ ਸ਼ਾਮਾਂ ਦੇ ਸਮੇਂ ਸੋਦਰ ਰਸ ਦਾ ਪਾਠ ਕਰਨਾ ਔਰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਕਰਨਾ, ਜੇ ਗੁਰੂ ਕਾ ਸਿੱਖ ਇਹ ਨਿਤ ਨੇਮ ਨਹੀਂ ਕਰਦਾ ਤਾਂ ਉਸ ਨੂੰ ਸ਼ਗਨ ਅਪਸ਼ਗਨ ਭੂਤ ਪ੍ਰੇਤ ਤੂਣੇ ਤਵੀਤ ਲੱਗ ਜਾਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਉਹ ਫਲਾਣਾ ਸਿੱਖ ਨਹੀਂ ਆਇਆ, ਕਈ ਦਿਨ ਹੋ ਗਏ ਹਨ ਸਤ ਸੰਗਤ ਵਿੱਚ ਨਹੀਂ ਆਇਆ। ਅੱਗੋਂ ਸੇਵਕਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਉਸ ਨੂੰ ਭੂਤ ਚਮੜ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਉਹ ਸਿੱਖ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ ਔਰ ਸ਼ਾਮਾਂ ਨੂੰ ਸੋਧ ਰਹਿਰਾਸ ਔਰ ਸੌਣ ਲੱਗਿਆਂ ਕੀਰਤਨ ਸੁਹੇਲਾ ਨਹੀਂ ਪੜਦਾ ਹੋਵੇਗਾ, ਇਸ ਵਾਸਤੇ ਉਸ ਨੂੰ ਭੂਤ ਚਮੜੇ ਹਨ। ਕਿਉਂਕਿ ਜਿੱਥੇ ਨਾਮ ਹੈ ਉੱਥੇ ਕੋਈ ਹੋਰ ਚੀਜ਼ ਕੁਛ ਵਿਗਾੜ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਜਦੋਂ ਕਰਤਾਰਪੁਰ ਵਸਾਇਆ ਆਪਣੇ

ਤੇ ਆਪ ਇੱਥੇ ਕਰਤਾਰਪੁਰੇ ਆ ਕੇ ਆਪਣੀ ਕਿਰਤ ਕਮਾਈ ਕਰਨ ਲੱਗੇ, ਪੂਰਨੇ ਪਾਉਣ ਲੱਗੇ ਕਿ ਕਾਲ ਖਾਏ ਕਿਛ ਹੱਥੋਂ ਦੇਹ ਨਾਨਕ ਰਾਹ ਪਛਾਣੇ ਸੇ। ਤਾਂ ਇੱਕ ਸਮੇਂ ਦੀ ਬਚਨ ਹੈ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਚੱਸ ਰਹੇ ਸਨ। ਗੁਰੂ ਨਾਨਕ ਸੱਚੇ ਪਾਤਸ਼ਾਹ ਦੁਪਹਿਰ ਦਾ ਸਮਾਂ ਹੈ, ਪਲੰਗ ਤੇ ਬਿਰਾਜਮਾਨ ਹਨ, ਭਾਈ ਲਹਿਣਾ ਜੀ ਚਰਨਾਂ ਦੀ ਸੇਵਾ ਕਰ ਰਹੇ ਹਨ ਤੇ ਮਨ ਜੁੜਿਆ ਹੋਇਆ ਨਿਰੰਕਾਰ ਦੇ ਚਰਨਾਂ ਨਾਲ। ਤੇ ਆਪ ਦਾ ਹੱਥ ਲਿਬੜ ਗਿਆ, ਹੈਰਾਨੀ ਹੋਈ, ਨੇਤਰ ਖੋਲੇ, ਹੱਥ ਵੇਖਿਆ ਤਾਂ ਹੱਥ ਲਹੂ ਲੁਹਾਨ ਹੈ ਔਰ ਸਤਿਗੁਰਾਂ ਦੇ ਚਰਨਾਂ ਵਿੱਚੋਂ ਵੀ ਲਹੂ ਦੀ ਧਾਰਾ ਚੱਲ ਰਹੀ ਹੈ। ਤੇ ਭਾਈ ਲਹਿਣਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਆਪ ਕਿਤੇ ਬਾਹਰ ਤਾਂ ਗਏ ਨਹੀਂ, ਇੱਥੇ ਬਿਰਾਜਮਾਨ ਹੋ। ਤੇ ਆਪ ਦੇ ਸਾਰੇ ਚਰਨਾਂ ਤੇ ਇਹ ਕੰਡੇ ਕਿਉਂ ਲੱਗੇ ਹੋਏ ਹਨ ਤੇ ਲਹੂ ਕਿਉਂ ਵਗ ਰਿਹਾ ਹੈ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਈ ਜੰਗਲ ਬੀਆਬਾਨ ਵਿੱਚ ਇੱਕ ਬੱਕਰੀਆਂ ਚਾਰਨ ਵਾਲਾ ਮੇਰਾ ਪਿਆਰਾ ਸਿੱਖ ਇਸ ਵੇਲੇ ਕੀਰਤਨ ਸੋਹੇਲੇ ਦਾ ਪਾਠ ਕਰ ਰਿਹਾ ਹੈ ਔਰ ਉਹ ਜਿਹੜੇ ਕੰਡਿਆਂ ਦੀ ਧਰਤੀ ਤੋਂ ਤੁਰ ਰਿਹਾ ਨਾ, ਉਹ ਕੰਡੇ ਉਸ ਨੂੰ ਨਹੀਂ ਲੱਗ ਰਹੇ, ਉਹ ਮੈਨੂੰ ਲੱਗ ਰਹੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾ ਬੁਲਾ ਕੇ ਲਿਆ ਭਾਈ ਲਹਿਣਾ ਜੀ ਗਏ, ਬੁਲਾ ਕੇ ਲਿਆਂਦਾ। ਉਹ ਅਯਾਲੀ ਸਿੱਖ ਨੇ ਮੱਥਾ ਟੇਕ ਕੇ ਜਦੋਂ ਚਰਨਾਂ ਵੱਲ ਤੱਕਿਆ, ਗਰੀਬ ਨਿਵਾਜ, ਇਹ ਉਹ ਚਰਨ ਤਾਂ ਨਹੀਂ ਜਿਹੜੇ ਮੈਂ ਅੱਖਾਂ ਵਿੱਚ ਵਸਾਈ ਬੈਠਾ, ਜਿਹੜੇ ਮੇਰੇ ਹਿਰਦੇ ਤੇ ਵਸ ਰਹੇ ਹਨ, ਇਹਨਾਂ ਵਿੱਚੋਂ ਤਾਂ ਲਹੂ ਨਿਕਲ ਰਿਹਾ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਉਸ ਅਯਾਲੀ ਸਿੱਖ ਨੂੰ ਕਹਿਣ ਲੱਗੇ ਬਈ ਤੂੰ ਕੀਰਤਨ ਸੋਹੇਲੇ ਦਾ ਪਾਠ ਕਰ ਰਿਹਾ ਸੈਨ ਤੇ ਅਸੀਂ ਤੇਰੇ ਨਾਲ ਨਾਲ ਸਾਂ, ਕਿਉਂਕਿ ਜਿੱਥੇ ਕੀਰਤਨ ਸੋਹੇਲਾ ਹੈ ਉੱਥੇ ਗੁਰੂ ਨਾਨਕ ਆਪ ਰੱਖਿਆ ਕਰਦਾ, ਆਪ ਪਹਿਰਾ ਦਿੰਦਾ, ਆਪ ਅੰਗ ਸੰਗ ਹੋ ਕੇ ਵਿਚਰਦਾ, ਬਈ ਕਿਤੇ ਮੇਰੇ ਸਿੱਖ ਨੂੰ ਕੋਈ ਔਖੀ ਘੜੀ ਨਾ ਆ ਬਣੇ। ਅਨੇਕਾਂ ਮਿਸਾਲਾਂ ਹਨ ਕੀਰਤਨ ਸੋਹੇਲਾ ਪੜ੍ਹਨ ਵਾਲਿਆਂ ਦੀ, ਕਿਵੇਂ ਗੁਰੂ ਨਾਨਕ ਨੇ ਰੱਖਿਆ ਕੀਤੀ। ਔਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜਿਹੜਾ ਰਾਤ ਨੂੰ ਸੌਣ ਲੱਗਿਆਂ ਆਪਣੇ ਪਲੰਗ 'ਤੇ ਹੀ ਕੀਰਤਨ ਸੋਹੇਲੇ ਦਾ ਪਾਠ ਕਰਦਾ, ਉਹਦੇ ਘਰ ਦੇ ਆਲੇ ਦੁਆਲੇ ਕੋਟ ਉਸਰ ਜਾਂਦਾ, ਕੋਈ ਚੋਰ ਉਚੱਕਾ ਕੋਈ ਉਸਦਾ ਵਿਗਾੜ ਨਹੀਂ ਸਕਦਾ ਕੁਝ। ਇਤਨੀ ਸ਼ਕਤੀ ਹੈ ਬਾਣੀ ਦੇ ਵਿੱਚ, ਐਵੇਂ ਨਹੀਂ ਲਿਖ ਦਿੱਤਾ ਔਖੀ ਘੜੀ ਨਾ ਦੇਖਣ ਦੇਈ। ਕਿਉਂ ਨਹੀਂ ਬਾਈ, ਇਹ ਕਿਵੇਂ ਦੁੱਖ ਟਲ ਗਏ? ਆਖਿਆ ਗੁਰੂ ਕੀ ਬਾਣੀ ਦਾ ਉਚਾਰਨ ਹੋਇਆ। ਮਹਾਰਾਜ ਨੇ ਉਦਣ ਤੋਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਯਾਲੀ ਨੂੰ ਵੀ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਬਈ ਸੋਹੇਲੇ ਦੀ ਬਾਣੀ ਦਾ ਜੋ ਪਾਠ ਹੈ ਨਾ, ਇਹ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ, ਇਹ ਤੁਰਦਿਆਂ ਫਿਰਦਿਆਂ ਨਹੀਂ ਕਰਨਾ। ਉਦਣ ਤੋਂ ਇਹ ਮਰਿਆਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਣਾਈ ਕਿ ਅੰਮ੍ਰਿਤ ਵੇਲੇ ਜਪ ਜੀ ਸਾਹਿਬ, ਸੁਖਮਨੀ ਸਾਹਿਬ, ਪੰਜ ਬਾਣੀਆਂ ਦਾ ਪਾਠ ਤੇ ਫਿਰ ਸ਼ਾਮ ਨੂੰ ਸੋਦਰ ਰਹਿਰਾਸ ਦਾ ਪਾਠ ਕਰਨਾ ਔਰ ਸੌਣ ਲੱਗਿਆਂ ਕੀਰਤਨ ਸੋਹੇਲਾ ਜਿਹੜਾ ਪੜਦਾ ਉਹ ਮੇਰਾ ਸਿੱਖ ਹੈ। ਮਹਾਰਾਜ ਨੇ ਰਹਿਤਨਾਮੇ ਵਿੱਚ ਵੀ ਲਿਖਿਆ ਕਿ ਬਿਨ ਰਹਿਰਾਸ ਸੰਧਿਆ ਜੋ ਖੋਵੈ, ਕੀਰਤਨ ਪੜੇ ਬਿਨ ਰੈਨ ਜੋ ਸੋਵੈ, ਚੁਗਲੀ ਕਰ ਜੋ ਕਾਜ ਵਿਗਾੜੈ, ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰੈ। ਉਹ ਤ੍ਰਿਗਕਾਰ ਹੈ ਜਿਹੜਾ ਆਪਣੇ ਨਿਤ ਨੇਮ ਨੂੰ ਭੁੱਲਦਾ। ਇਹ ਧਰਮ ਹੈ ਹਰ ਗੁਰਸਿੱਖ ਦਾ ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਨਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜਾ ਵੀ ਕੋਈ ਨਾਮ ਜਪੇਗਾ ਭਾਈ, ਗੁਰੂ ਹਰ ਵੇਲੇ ਅੰਗ ਸੰਗ ਹੋ ਕੇ ਉਸ ਦੀ ਰੱਖਿਆ ਕਰੇਗਾ।

ਸੁਖਮਨੀ ਸਾਹਿਬ ਦਾ ਪਾਠ, ਜਪਜੀ ਸਾਹਿਬ ਦਾ ਪਾਠ ਕਰਦਾ ਹੈ ਔਰ ਸ਼ਾਮਾਂ ਨੂੰ ਸੋਧ ਰਹਿ ਰਾਸ ਦਾ ਪਾਠ ਕਰਦਾ ਹੈ, ਸੌਣ ਲੱਗਿਆਂ ਕੀਰਤਨ ਸੁਹੇਲੇ ਦਾ ਪਾਠ ਕਰਦਾ ਹੈ, ਉਹ ਜੀਵਨ ਮੁਕਤ ਹੋਵੇਗਾ। ਉਹਦੇ ਨੇੜੇ ਨਹੀਂ ਕੋਈ ਦੁੱਖ ਵਾਪਰੇਗਾ, ਨਾ ਉਸਨੂੰ ਜਮਾਂ ਦਾ ਦੁੱਖ ਸਹਾਰਨਾ ਪਵੇਗਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਔਖੀ ਘੜੀ ਨਾ ਦੇਖਣ ਦੇਈ, ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ ਉਹਨਾਂ 'ਤੇ ਫਿਰ ਕਦੇ ਵੀ

ਕਿਉਂਕਿ ਅੱਗੇ ਅਸੀਂ ਉਹਦੇ ਸੇਵਕ ਸਾਂ, ਉਹਨਾਂ ਦੇ ਜਾਇਆ ਕਰਦੇ ਸਾਂ। ਔਰ ਹੁਣ ਜਦ ਤੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ, ਹੁਣ ਅਸੀਂ ਆਪ ਦੀ ਸੰਗਤ ਕਰਦੇ ਹਾਂ ਅਤੇ ਜੋ ਕਿਰਤ ਕਮਾਈ ਦਾ ਦਸਵੰਧ ਹੁੰਦਾ ਉਹਦਾ ਪ੍ਰਸਾਦ, ਔਰ ਉਹ ਪੈਸੇ ਭਲੇ ਕੰਮਾਂ 'ਤੇ ਵੀ ਲਾਉਂਦੇ ਹਾਂ। ਅਤੇ ਬਾਬਾ ਜੀ ਪੁੱਛਣ ਲੱਗੇ, ਬਈ ਨਿਤਨੇਮ ਕੀ ਕਰਦੇ ਹੋ? ਮਹਾਰਾਜ, ਥੋੜ੍ਹਾ ਬਹੁਤ ਨਿਤਨੇਮ ਕਰਨ ਦਾ ਯਤਨ ਕਰੀਦਾ, ਪਰ ਮਨ ਉਖੜ ਜਾਂਦਾ, ਮਨ ਭਟਕ ਜਾਂਦਾ, ਇਸ ਲਈ ਨਿਤਨੇਮ ਨਹੀਂ ਹੋ ਸਕਦਾ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖੋ, ਜਦੋਂ ਸਾਡਾ ਬਾਣੀ ਵਿੱਚ ਮਨ ਨਹੀਂ ਨਾ ਲੱਗਦਾ, ਸਮਝ ਲੈਣਾ ਕਿ ਸਾਡੇ ਪਾਪਾਂ ਦਾ ਪੱਲੜਾ ਭਾਰੀ ਹੈ, ਅਜੇ ਪੁੰਨ ਘੱਟ ਹਨ। ਅਤੇ ਜਿਉਂ ਜਿਉਂ ਨਿਤਨੇਮ ਕਰੋਗੇ, ਬਾਣੀ ਪੜ੍ਹੋਗੇ,

0: चबर शतर तख्त दे मालिक, जुगह जुग अटल सतगुरु साहिब श्री गुरु ग्रंथ साहिब सच्चे पातशाह जी महाराज और आप समूह गुरु नानक नाम लेवा साध संगत जो नौवें सतगुरां दे अमृत बचन सलूकां दी लड़ी वार विचार अपने घरां विच बैठे सरवण कर रहे हो, आओ इन्हां दो अमृत सलूकां दी विचार गुरु बख्श नाल आपां कर सकीए। सतगुरु गुरु तेग बहादुर जी महाराज सब थां ते मददगार सतगुरु साडी धुर अंदर नूं एकाग्रता भावना श्रद्धा और आप जी दे बचना प्रति अकीदा बख्शो तां जो कथन और सरोत आप जी दी रहमत नाल इस शब्द दे आत्मक रस नूं पहुंच सके। साध संगत तेग बहादुर साहिब सच्ची पातशाह जी ने अज दे इन्हां अमृत शलोकां दे विच जो रहमत साडी इस मानवता ते कीती है उस विच चार बचन ने विचारन वाले। पहली गल के सुखां दा दाता केवल एक पार ब्रह्म परमेश्वर है ते उस परमात्मा दा कोई शरीक नहीं, ओ सिर्फ आप है, दूजा कोई है ही नहीं। ते जे उस परिपूर्ण परमात्मा दा सिमरन करेगा मना ते उस दे सिमरन दे नाल तेरे धुर अंदर नूं मुक्ति दी दात मिलेगी। दूसरे बचन विच फिर क्या के उस पार ब्रह्म परमेश्वर दा सिमरन कर, उस दे सिमरन नाल तू मुक्त हो जाएगा मित्रा, ते अज ही शुरू कर, खूनी शुरू कर, इसे सवास तो शुरू कर, क्योंकि मिली हुई जिंदगी दे दिन तेरे तो बहुत जल्दी नाल निकल दे जा रहे। सतगुरु दे इस अमृत शलोकां दी पहला अखरी अर्थ जो रोजाना असी आरंभ विच करने खां, बचन कह सब सुख दाता राम है। सब लफज बहुत सरल आपां जानने हां, सारे सुख दा अर्थ है आत्मक सुखां दी दात देण वाला। इत्थे सुख शब्द नूं आपां सारे नाल जुड़ के अर्थ करांगे ते इस दा भाव के जिन्ने भी सुख ने संसारिक सुख भी रूहानी सुख भी आत्मक सुख भी सारे सुखां दा जिहड़ा दाता है बख्शा करन वाला है ओ केवल एक राम है। सब सुख दाता राम है। इत्थे राम शब्द जो आया है थोड़ी जी इस संबंधी आप नूं बेनती जरूर करांगा क्योंकि सानू ये पता है इस शब्द की वरतों सतगुरां ने गुरु ग्रंथ साहिब की अमृत बाणी विच बेअंत वार कीती है, पर जितनी को दाते सूझी दिती इस विच कोई शक नहीं कि असल विच श्री रामचंद्र जी का जिक्र भी गुरु ग्रंथ साहिब की बाणी विच कीता गया है। त्रेते युग दे अवतार ने, उस तों बाद सतगुरां ने राम शब्द जिहड़ा ओ ज्यादातर एको अंकार पार ब्रह्म परमेश्वर वास्ते वरत्या ते असी हर थां ते राम शब्द पढ़ के अर्थ एक नहीं कर सकांगे। गुरु ग्रंथ साहिब दा पाठ करन वाले गुरसिखो इस अमृत बाणी नूं जदों असी पाठ करने चुबी मारांगे एक लफ्ज जिहड़े अर्थ हुण रख रहा जो मैं बोल रहा ते अगे जा के उचारनी यही होवेगा पर प्रकरण अनुसार दे अर्थ बदल जाएंगे, उत्थे प्रकरण कोई होर चलेगा। जिवें चलो आ शब्द है इत्थे है सब सुख दाता राम है, राम दा अर्थ रमिया होया जो सर्व व्यापक है जो सारियां थावां ते आप व्याप रहा है। इसलिए शब्द गुरुदेव ने दे विच होर भी वरत्या रामैया सारियां थावां ते रमिया होया। इत्थे राम शब्द परमात्मा दा सूचक, उंज बाणी विच इक वचन इह भी हुंदा जिवें असीं अगे जा के पढ़ांगे राम गयो रावण गयो जाको बहु परवार, उत्थे रामचंद्र जी दा उहनां दा जिक्र कीता गया। इस तों इलावा एक बाणी शब्द हुंदा जीते उल्ट पए है राम, ਭਾਵੇਂ ਇਸ ਦੇ ਅਰਥ ਸੂਝਵਾਨ ਵਿਦਵਾਨਾਂ ਨੇ ਇਹ ਵੀ ਕੀਤੇ ਕਿ ਜਿਹੜੇ ਅੱਗੇ ਮਰਨ ਲੱਗਿਆ ਜਮਦੂਤ ਦਿਸਦੇ ਸਨ, ਪਰਮਾਤਮਾ ਤੂੰ ਕਿਰਪਾ ਕੀਤੀ, ਤੇਰੀ ਯਾਦ ਦੀ ਬਖਸ਼ਿਸ਼ ਨਾਲ ਜਮਦੂਤ ਗਣ ਜਿਹੜੇ ਨੇ ਉਹ ਰਾਮ ਗਣ ਵੀ ਤਬਦੀਲ ਹੋ ਗਏ। ਮੇਰੇ ਕਹਿਣ ਤੋਂ ਮੁਰਾਦ ਕਿ ਉਹ ਪਰਮਾ ਰਾਮ ਗਣ ਸ਼ਬਦ ਵਰਤਿਆ ਗਿਆ, ਭਾਵਾਂ ਕਿ ਕੁਝ ਵਿਦਵਾਨਾਂ ਨੇ ਉੱਥੇ ਰਾਮ ਦਾ ਅਰਥ ਪ੍ਰਭੂ ਕੀਤਾ, ਪਰ ਪ੍ਰਕਰਨ ਅਨੁਸਾਰ ਜਮ ਤੇ ਉਲਟ ਪਏ ਹੈ ਰਾਮ, ਕਿ ਪਹਿਲਾਂ ਜਮ ਗਣ ਆ ਰਹੇ ਸਨ, ਤੇਰੇ ਸਿਮਰਨ ਦੀ ਕਿਰਪਾ ਦਾ ਸਦਕਾ ਜਮ ਗਣ ਦੀ ਥਾਂ ਤੇ ਰਾਮ ਗਣ ਆ ਗਏ। ਮੇਰੇ ਕਹਿਣ ਤੋਂ ਮੁਰਾਦ ਇਸ ਲਫ਼ਜ਼ ਜਿਹੜਾ ਇੱਥੇ ਰਾਮ ਗਏ, ਇਹ ਦਰਅਸਲ ਰਮੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਲਈ ਹੈ। ਮਹਾਰਾਜ ਕਹਿ ਰਹੇ ਨੇ ਕਿ ਸਭ ਸੁਖ ਦਾਤਾ ਰਾਮ ਹੈ, ਸਾਰੀਆਂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਦਾਤਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਹੈ। ਅਗਲੀ ਬਾਤ ਦੂਸਰ, ਨਾਹਿਨ ਕੋਏ, ਉਸ ਇੱਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ, ਉਸ ਦਾ ਕੋਈ ਸ਼ਰੀਕ ਨਹੀਂ, ਉਹਦੇ ਤੁਲ ਕੋਈ ਨਹੀਂ, ਉਹ ਸਿਰਫ ਕੇਵਲ ਇੱਕ ਹੈ। ਦੂਸਰ ਨਾਹਿਨ ਕੋਏ, ਹੋਰ ਨਹੀਂ ਕੋਈ ਦੂਜਾ ਉਸ ਪ੍ਰਭੂ ਦੇ ਤੁਲ। ਤੇ ਫਿਰ ਮਹਾਰਾਜ ਕਹਿੰਦੇ ਨੇ ਜਿਹੜਾ ਸਭ ਕੁਝ ਦੇਣ ਵਾਲਾ ਹੈ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਤੂੰ ਧਿਆਨ ਨਾਲ ਇਸ ਗੱਲ ਨੂੰ ਸੁਣ। ਮਹਾਰਾਜ ਕਹਿੰਦੇ ਨੇ ਤੇ ਸਿਮਰਤ ਗਤ ਹੋਏ, ਤੇ ਸਿਮਰਤ ਫਿਰ ਇਹਦੇ ਅਰਥ ਕਰਾਂਗੇ ਕਿ ਸਭ ਸੁਖ ਦਾਤਾ ਰਾਮ ਹੈ। ਜੇ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰੇ ਤੇ ਸਿਮਰਤ ਉਹਦਾ ਸਿਮਰਨ ਕਰੇ, ਤੇ ਮਹਾਰਾਜ ਕਹਿੰਦੇ ਨੇ ਗਤ ਹੋਏ, ਤੇਰੀ ਮੁਕਤੀ ਹੋ ਜਾਏਗੀ, ਤੂੰ ਬੰਧਨਾਂ ਤੋਂ ਛੁੱਟ ਜਾਏਗਾ। ਇਸ ਸਲੋਕ ਦੇ ਅਰਥ ਹੋ ਗਏ ਕਿ ਸਾਰਿਆਂ ਸੁੱਖਾਂ ਦਾ ਦਾਤਾ ਇੱਕ ਪਰਮਾਤਮਾ ਹੈ, ਉਸ ਵਰਗਾ ਦੂਸਰਾ ਹੋਰ ਕੋਈ ਨਹੀਂ। ਹੇ ਮੇਰੇ ਮਨਾ ਤੂੰ ਸੁਣ ਮੇਰੀ ਗੱਲ, ਉਸ ਪਰਮਾਤਮਾ ਦਾ ਸਿਮਰਨ ਕਰ, ਜਿਹਦਾ ਸਿਮਰਨ ਕਰਨ ਦੇ ਨਾਲ ਮਨੁੱਖ ਬੰਧਨਾਂ ਤੋਂ ਛੁੱਟ ਜਾਂਦਾ ਹੈ। ਫਿਰ ਇਸੇ ਪ੍ਰਕਰਨ ਸਤਿਗੁਰਾਂ ਨੇ ਅਗਲੇ ਸਲੋਕ ਵਿੱਚ ਕਹਿ ਦਿੱਤਾ, ਇਸਦੀ ਸਮਾਪਤੀ ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ। ਤੇ ਅੱਗੇ ਗੁਰੂ ਜੀ ਕਹਿ ਰਹੇ ਨੇ ਜੇ ਸਿਮਰਤ ਗਤ ਪਾਈਏ, ਉਸੇ ਗੱਲ ਨੂੰ ਕਿਹਾ, ਇੱਥੇ ਕਿਹਾ ਸੀ ਤੇ ਸਿਮਰਤ ਗਤ ਹੋਏ, ਇੱਥੇ ਗੁਰੂ ਜੀ ਕਹਿ ਰਹੇ ਜੇ ਸਿਮਰਤ ਗਤ ਪਾਈਏ, ਜਿਸ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕੀਤਿਆਂ ਬੰਧ ਖਲਾਸੀ ਮੁਕਤੀ ਹੁੰਦੀ ਹੈ, ਬੰਧਨ ਟੁੱਟਦੇ ਆ। ਤੇ ਮਹਾਰਾਜ ਕਹਿੰਦੇ ਨੇ ਇਹ ਬੰਦਿਆ ਤੂੰ ਕੰਮ ਕਰ, ਜੇ ਸਿਮਰਤ ਗਤ ਪਾਈਏ ਤੇ ਭਜ ਰੇ ਤੈ ਮੀਤ। ਇਹ ਮੇਰੇ ਮਿੱਤਰ ਸੰਬੋਧਨ ਕੀਤਾ ਗਿਆ, ਤੈ ਮੀਤ, ਇਹ ਮੇਰੇ ਮਿੱਤਰ ਤੂੰ ਉਸ ਪਰਮਾਤਮਾ ਦਾ ਸਿਮਰਨ ਕਰ, ਜਿਹਦਾ ਸਿਮਰਨ ਕੀਤਿਆਂ ਮੁਕਤੀ ਮਿਲ ਰਹੀ। ਅਗਲਾ ਨਾਲ ਬਚਨ ਕਿਆ, ਟਾਲ ਮਟੋਲ ਨਾ ਕਰ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ। ਕਿ ਔਧ, ਔਧ ਦਾ ਅਰਥ ਉਮਰ, ਆਰਜ਼ਾ, ਏਜ, ਕਹੋ ਨਾਨਕ ਸੁਣ ਰੇ ਮਨਾ, ਔਧ ਘਟਤ ਹੈ, ਘਟ ਦਾ ਅਰਥ ਘਟ ਰਹੀ ਹੈ, ਮੁੱਕ ਰਹੀ ਹੈ। ਤੇ ਮਹਾਰਾਜ ਕਹਿੰਦੇ ਨੀਤ, ਨੀਤ ਦਾ ਅਰਥ ਨਿਤ, ਰੋਜ਼, ਹਰ ਵਕਤ। ਇਹ ਇਨਸਾਨ ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸੱਚ ਇਹ ਵੇ ਕੇ ਮੁਕਤੀ ਮਿਲਦੀ ਹੈ, ਜਿਹੜਾ ਸਾਰੀਆਂ ਸੁੱਖਾਂ ਦਾ ਦਾਤਾ ਹੈ, ਸੱਜਣਾ ਉਹਨੂੰ ਤੂੰ ਸਿਮਰ, ਉਹਨੂੰ ਯਾਦ ਕਰ। ਤੇ ਮਹਾਰਾਜ ਕਹਿੰਦੇ ਨੇ ਛੇਤੀ ਕਰ, ਕਿਉਂਕਿ ਦਿਨ ਬ ਦਿਨ ਤੇਰੀ ਉਮਰ ਜਿਹੜੀ ਉਹ ਘਟਦੀ ਜਾ ਰਹੀ। ਇਹ ਵੇ ਸਤਿਗੁਰੂ ਦੇ ਇਹਨਾਂ ਦੋ ਸਲੋਕਾਂ ਦੇ ਅਖਰੀ ਅਰਥ, ਜੋ ਅਸੀਂ ਰੂਟੀਨ ਨਾਲ ਹਰ ਰੋਜ਼ ਪਹਿਲਾਂ ਕਰਨੀ। ਹੁਣ ਇਸ ਅੰਮ੍ਰਿਤ ਬਚਨ ਦੀ ਵਿਆਖਿਆ, ਮਹਾਰਾਜ ਕਹਿੰਦੇ ਸਭ ਸੁੱਖ ਦਾਤਾ ਰਾਮ ਹੈ, ਸਾਰਿਆਂ ਸੁੱਖਾਂ ਦਾ ਦਾਤਾ ਪਾਰ ਬ੍ਰਹਮ ਪਰਮੇਸ਼ਵਰ ਹੈ। ਪਹਿਲੇ ਦਿਨ ਆਪ ਨੂੰ ਬੇਨਤੀ ਕੀਤੀ ਸੀ ਕਿ ਦੁੱਖ ਇੱਕ ਉਹ ਸਰਬ ਵਿਆਪਕ ਸੱਚਾਈ ਹੈ, ਇਸ ਤੋਂ ਦੁਨੀਆਂ ਦਾ ਨਾ ਕੋਈ ਘਰ ਬਚਿਆ ਹੈ, ਨਾ ਕੋਈ ਇਨਸਾਨ ਬਚਿਆ ਹੈ, ਨਾ ਕੋਈ ਮੁਲਕ ਬਚਿਆ ਹੈ, ਤੇ ਨਾ ਕੋਈ ਸੁਸਾਇਟੀ ਬਚੀ ਹੈ। ਬਾਬਾ ਜੀ ਦਾ ਉਹ ਬਚਨ ਕਿ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਏਕਾ ਅੱਗ, ਹਰ ਘਰ ਦੇ ਵਿੱਚ ਇਹ ਅੱਗ ਹੈ। ਦੁੱਖ ਇੱਕ ਸਰਬ ਵਿਆਪਕ ਸੱਚਾਈ ਹੈ, ਕਿਸੇ ਨੂੰ ਕਿਸੇ ਢੰਗ ਨਾਲ ਆ ਗਿਆ, ਕਿਸੇ ਨੂੰ ਕਿਸੇ ਢੰਗ ਨਾਲ। ਇੱਕ ਬਹੁਤ ਹੀ ਸਾਧੂ ਗੁਰਮੁਖ ਪਿਆਰਿਆਂ ਦੇ ਬੋਲ ਸਨ, ਉਹ ਕਹਿੰਦਾ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਇਹ ਦੁੱਖ ਸਭ ਨੂੰ ਵਿਆਪ ਰਿਹਾ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਖਰੀ ਕੇ ਦਾਸ। ਥੋੜੀ ਥੋੜੀ ਦੁੱਖ ਦੀ ਚਿੰਗਿਆਰੀ ਖਰਕ ਵਿੱਚ, ਹਾਂ ਫਰਕ ਇੰਨਾ ਕਿ ਕੋਈ ਬੰਦੇ ਐਸੇ ਨੇ ਜਿਹੜੇ ਦੁੱਖ ਨਹੀਂ ਸਹਿ ਸਕਦੇ, ਉਹ ਵਿਚਾਰੇ ਸਮਾਜ ਵੀ ਸੋਸਾਇਟੀ ਚ ਪ੍ਰਗਟ ਕਰ ਦਿੰਦੇ ਆ, ਤੇ ਕਈ ਐਸੇ ਨੇ ਜਿਹੜੇ ਉਸ ਦੁੱਖ ਨੂੰ ਧੁਰ ਅੰਦਰ ਆਪਣੀ ਪੀ ਜਾਂਦੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਮੈਂ ਲਫ਼ਜ਼ ਥੋੜੇ ਜੇ ਕਹਿਣ ਲੱਗਾ, ਕਿ ਇਸ ਦੁਨੀਆਂ ਦਾ ਸੁਭਾਅ ਕੀ ਆਪਣਾ ਪ੍ਰਕਰਨੀ ਹੈ, ਜੇਕਰ ਆਪਣੇ ਸਮਾਜ ਵਿੱਚ ਸਾਰੇ ਨਹੀਂ ਪਰ ਬਹੁ ਗਿਣਤੀ ਚ ਆਪਣੇ ਅੰਦਰ ਦਾ ਸੁੱਖ ਕਿਸੇ ਨਾਲ ਸ਼ੇਅਰ ਕਰੋਗੇ, ਸਮਾਜ ਵਿੱਚ ਖੂਨ ਦੇ ਰਿਸ਼ਤਿਆਂ ਵਿੱਚ ਵੀ ਆਪਣੇ ਸੁੱਖ ਨੂੰ, ਚਾਹੇ ਉਹ ਦੁਨਿਆਵੀ ਹੋਵੇ ਪਦਾਰਥਕ ਹੋਵੇ, ਜਿਸ ਨਾਲ ਆਪਣੇ ਸੁੱਖ ਨੂੰ ਸਾਂਝਾ ਕਰੋਗੇ, ਉਹ ਬੰਦਾ ਸੁਣ ਲਏਗਾ, ਬੜੀ ਕਿਰਪਾ, ਬੜੀ ਰੱਬ ਦੀ ਮਿਹਰ, ਬੜਾ ਤਰਸ ਕੀਤਾ, ਪਰ ਯਾਦ ਰੱਖਿਓ ਉਹਦੇ ਇਹਨਾਂ ਬੋਲਾਂ ਦੇ ਥੱਲੇ ਇੱਕ ਨਿੱਕੀ ਜੀ ਅੱਗ ਦੀ ਚਿੰਗਾੜੀ ਸੁਲਗਦੀ ਰਹਿੰਦੀ ਏ, ਜਿਹਨੂੰ ਆਪਾਂ ਈਰਖਾ ਕਹਿੰਦੇ ਹਾਂ, ਇਹਨੂੰ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ। ਸੰਸਾਰ ਵੀ ਦੁੱਖ ਸੁੱਖ ਸਾਂਝਾ ਕਰਾਂਗੇ, ਸੱਚ ਇਹ ਜੇ ਕਿ ਬੰਦੇ ਨਫ਼ਰਤ ਕਰਨਗੇ ਜਾਂ ਜੈਲਸੀ ਕਰਨਗੇ, ਈਰਖਾ ਕਰਨਗੇ, ਤੇ ਜਦੋਂ ਦੁੱਖ ਸਾਂਝਾ ਕਰਾਂਗੇ ਉਤੋਂ ਅਫਸੋਸ ਜ਼ਰੂਰ ਕਰਨਗੇ, ਖੇਦ ਜਤਾਣਗੇ, ਪਰ ਤੁਰ ਅੰਦਰ ਜਿੱਥੇ ਸੁੱਖ ਵੇਲੇ ਈਰਖਾ ਦੀ ਚਿੰਗਾੜੀ ਮੱਚਦੀ ਹੈ, ਉੱਥੇ ਦੁੱਖ ਨੂੰ ਸੁਣਨ ਤੋਂ ਬਾਅਦ ਅੰਦਰੋਂ ਉਹ ਸੱਚੀ ਮੁੱਚੀ ਅੰਤਰ ਆਤਮੇ ਜਿਵੇਂ ਖੁਸ਼ ਹੁੰਦੇ ਆ। ਉਂਝ ਬਾਣੀ ਨੇ ਸ਼ਬਦ ਕਹਿੰਦੇ, ਜੋ ਦੇਖ ਹੈ ਨਿਸ਼ਿਦਰ ਤੋਂ ਨਿੰਦਕ ਉਹ ਮਾਂ ਹੈ, ਕਿਸੇ ਵਿੱਚ ਕਮਜ਼ੋਰੀ ਦੇਖਦਾ ਖੁਸ਼ ਹੁੰਦਾ। ਮੈਂ ਸਿਰਫ ਆਪ ਨੂੰ ਬੇਨਤੀ ਕਰਨ ਲੱਗਾ ਕਿ ਸਤਿਗੁਰਾਂ ਨੇ ਇਹ ਬਚਨ ਕਹਿਆ ਕਿ ਕੋਈ ਦੁਨੀਆਂ ਵਿੱਚ ਐਸਾ ਨਹੀਂ ਜਿਹਦੇ ਕੋਲ ਦੁੱਖ ਨਹੀਂ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਿਜ ਨਾ ਬੁੱਝੇ ਕਿਜ ਨਾ ਸੁੱਝੇ ਦੁਨੀਆਂ ਗੁੱਝੀ ਪਾਏ। ਆਪਣੇ ਪਿੰਡਾਂ ਵਿੱਚ ਇੱਕ ਰੂੜੀ ਦੀ ਅੱਗ ਕਹਿੰਦੇ ਸਨ ਜੀ, ਜਿਹੜੀ ਬਾਹਰੋਂ ਭਾਂਬੜ ਨਹੀਂ ਸੀ ਮੱਚਦਾ ਪਰ ਸੱਚ ਇਹ ਵੇ ਧੂਣ ਨਿਕਲਦਾ ਸੀ, ਇੰਝ ਲੱਗਦਾ ਸੀ ਥੋੜਾ ਥੋੜਾ ਧੂਣ ਨਿਕਲ ਰਿਹਾ, ਪਰ ਜਦੋਂ ਉਸ ਰੂੜੀ ਨੂੰ ਫੁੱਲਣਾ ਤੇ ਅੰਦਰੋਂ ਸਾਰੀ ਰੂੜੀ ਸੜ ਕੇ ਮਲੀ ਰਾਖ ਹੋ ਜਾਂਦੀ ਸੀ। ਮਹਾਰਾਜ ਬਾਬਾ ਸਾਹਿਬ ਨੇ ਕਿਹਾ, ਕਿਜ ਨਾ ਬੁੱਝੇ ਕਿਜ ਨਾ ਸੁੱਝੇ ਦੁਨੀਆਂ ਗੁੱਝੀ ਪਾਏ, ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾ ਆਹੇ, ਮੇਰੇ ਮਾਲਕ ਨੇ ਤਰਸ ਕੀਤਾ ਮੈਨੂੰ ਇਸ ਅੱਗ ਤੋਂ ਬਚਾ ਲਿਆ। ਪਹਿਲੀ ਬੇਨਤੀ ਵੀ ਦੁੱਖ ਜਿਸ ਬੰਦੇ ਨੂੰ ਸੁਣਾਵਾਂਗੇ। ਇੱਕ ਹੋਰ ਵੀ ਹੈ ਕਿ ਕਈ ਵਾਰੀ ਕਈ ਬੰਦੇ ਦੁੱਖ ਆਪਣਾ ਸਾਂਝਾ ਨਹੀਂ ਕਰਦੇ, ਪਰ ਸਿਆਣੇ ਕਹਿੰਦੇ ਆ ਤੁਸੀਂ ਆਪਣਾ ਦੁੱਖ ਸ਼ੁਰੂ ਕਰੋ ਤੇ ਉਹ ਇੱਕੋ ਦਮ ਅੰਦਰੋਂ ਭਰੇ ਹੋਏ ਤੁਹਾਡੇ ਦੁੱਖ ਨੂੰ ਸੁਣਨ ਦੀ ਥਾਂ ਆਪਣੇ ਦੁੱਖ ਦੀਆਂ ਪੰਡਾਂ ਖੋਲ ਕੇ ਰੱਖ ਦੇਣਗੇ। ਮੇਰੇ ਕਹਿਣ ਤੋਂ ਮੁਰਾਦ ਦੂਸਰ ਨਾ ਹੀ ਕੋਈ, ਹਰ ਥਾਂ ਤੇ ਦੁੱਖ ਸੁੱਖ ਨਹੀਂ, ਸੁੱਖਾਂ ਦਾ ਦਾਤਾ ਕੇਵਲ ਇੱਕ ਪਰਮਾਤਮਾ ਹੈ। ਥੋੜਾ ਜਿਹਾ ਹੋਰ ਮੈਂ ਆਪ ਨੂੰ ਇਸ ਸੰਬੰਧੀ ਇੱਕ ਬੇਨਤੀ ਕਰਦੀ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਜਿਸ ਸ਼ਲੋਕ ਵਿੱਚ ਉਹਨਾਂ ਨੇ ਅਵਤਾਰ ਵੀ ਗਿਣੇ ਪੀਰ ਵੀ ਗਿਣੇ ਕਿ ਸਾਰੇ ਦੁਖੀ ਨੇ, ਜਿਹੜਾ ਸ਼ਬਦ ਕਹਿ ਸੰਸਰ ਦਾਨ ਦੇ ਇੰਦਰ ਰਵਾਇਆ, ਪਰਸ਼ਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਇਆ, ਰੋਵੈ ਦੈਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭੈ ਮਜੂਰ, ਜਿਨ ਕੈ ਸਵਾਮੀ ਰਹਿਤ ਹਜੂਰ, ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਨ ਪਾਪੀ ਭਇਆ। ਮੇਰੇ ਕਹਿਣ ਤੋਂ ਮੁਰਾਦ ਰਾਵਣ ਵੀ, ਰਾਮ ਵੀ, ਜਨਮੇਜਾ ਵੀ, ਇੰਦਰ ਵੀ, ਸਾਰੇ ਜਿਹੜੇ ਨੇ ਉਹ ਰੋ ਰਹੇ ਨੇ, ਵਿਲਕ ਰਹੇ। ਗੁਰੂ ਸਾਹਿਬ ਨੇ ਅੱਗੇ ਫਿਰ ਬਚਨ ਕਿਹਾ, ਮੈਂ ਪਹਿਲੇ ਦਿਨ ਅਰਜ਼ ਕੀਤੀ, ਮਹਾਰਾਜ ਕਹਿੰਦੇ ਬਾਲੀ ਰੋਵੈ ਨਾਹੀਂ ਪਤਾਰ, ਬਾਲੜੀ ਰੋ ਰਹੀ ਹੈ ਸਿਰ ਤੋਂ ਸਾਈਂ ਦਾ ਸਾਇਆ ਉੱਠ ਗਿਆ, ਤੇ ਬਾਬਾ ਜੀ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਯਾਦ ਰੱਖਿਓ ਮੈਂ ਤਾਂ ਪ੍ਰਮਾਣ ਲਿਆ ਕਿ ਦੂਸਰ ਨਾਹਿਨ ਕੋਏ, ਸਭ ਸੁਖਦਾਤਾ ਰਾਮ ਹੈ, ਉਹ ਰਾਮ ਜਿਹੜਾ ਰੋਂਦਾ ਨਹੀਂ। ਮੈਂ ਉਸ ਸੰਬੰਧੀ ਬੇਨਤੀ ਕਰਨੀ ਹੂੰ ਕਿੰਨਾ ਕੁ ਸੁਖੀ। ਹਜ਼ੂਰ ਕਹਿ ਰਹੇ ਨੇ ਕਿ ਦੇਖੋ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ। ਇੱਥੇ ਇੱਕ ਬੇਨਤੀ ਹੈ, ਕਈ ਵਾਰੀ ਇਹ ਸ਼ਬਦ ਕੰਨਾ ਸੁਣ ਨੂੰ ਮਿਲਦਾ ਕਿ ਲੋਕ ਆਪਣੇ ਕੋਲ ਤੁਕਾਂ ਨਾਲ ਲਾਈ ਜਾਂਦੇ। ਹੁਣ ਜਿਵੇਂ ਪਾਠ ਕੀਤਾ ਨਾਨਕ ਦੁਖੀਆ ਸਭ ਸੰਸਾਰ, ਮੈਂ ਆਪ ਸੁਣਿਆ ਕਈ ਵਾਰੀ ਅੱਗੇ ਕਹਿੰਦੇ ਬਾਬਾ ਜੀ ਕਹਿ ਗਿਆ ਸੋ ਸੁਖੀਆ ਜਿਸ ਨਾਮ ਆਧਾਰ। ਬਾਣੀ ਪੜਨ ਵਾਲੇ ਵੀ ਤੋਕ ਇਸ ਤੋਂ ਅੱਗੇ ਨਹੀਂ ਹੁੰਦੀ। ਅਸਲ ਚ ਪਾਠ ਕਹਿ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਅਗਲੀ ਤੋਕ ਹੈ ਮੰਨੈ ਨਾਉ ਸਹੀ ਜਣ ਜਾਏ, ਜਿਹੜਾ ਨਾਮ ਨੂੰ ਸਿਮਰੇਗਾ, ਸਿਮਰਨ ਕਰੇਗਾ, ਉਹ ਸੱਚਮੁੱਚ ਦੁੱਖ ਦੇ ਸਮੁੰਦਰ ਨੂੰ ਜਿੱਤ ਜਾਏਗਾ, ਜਾਂ ਦੁੱਖ ਦੇ ਇਸ ਸਾਰੇ ਸਮੇਂ ਨੂੰ ਜਿੱਤ ਕੇ ਨਿਕਲ ਜਾਏਗਾ। ਮੰਨੈ ਨਾਉ ਸਹੀ ਜਨ ਜਾਏ ਅਵਰੀ ਕਰਮ ਨਾ ਲੇਖੈ ਪਾਏ। ਸਿਰਫ ਇੰਨੀ ਕੁ ਬੇਨਤੀ ਵੀ ਇਹ ਸਾਰਾ ਦੁੱਖ ਦਾ ਵਰਤਾਰਾ ਹੈ। ਹੁਣ ਸੁੱਖਾਂ ਦਾ ਦਾਤਾ ਕੇਵਲ ਪਰਮਾਤਮਾ ਹੈ, ਫਿਰ ਜਿਹੜਾ ਦੁੱਖ ਦਾ ਵਰਤਾਰਾ ਇਹ ਕਿਹਨੇ ਦਿੱਤਾ? ਇਹ ਵੀ ਅੱਗੇ ਉੱਤਰ ਦੇਖਾਂਗੇ, ਜਿੱਥੇ ਮਹਾਰਾਜ ਆ ਕੇ ਕਹਿਣਗੇ, ਬਖਸ਼ਿਸ਼ ਕਰਨਗੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਰਮਾਤਮਾ ਦੀ ਗੱਲ ਕਰਦੇ ਆ, ਉਹ ਰੋਂਦਾ ਨਹੀਂ। ਉਹਦੇ ਘਰ ਚ ਕਦੀ ਮਾਤਮ ਦੀ ਸਫ਼ ਨਹੀਂ, ਸੱਚੀ ਉਹਦੇ ਘਰ ਚ ਕਦੀ ਵੈਣ ਨਹੀਂ ਪੈਂਦੇ। ਬਾਬਾ ਜੀ ਤਾਂ ਬਾਣੀ ਵਿੱਚ ਕਹਿੰਦੇ ਆ ਕਿ ਸਵਸਥ ਆਤ ਬਾਣੀ ਬਰਮਾਓ, ਸੱਤ ਸੁਹਾਣ ਸਦਾ ਮੰਚਾਓ। ਹੁਣ ਆਹ ਤੋਂ ਖਾਸ ਕਰਕੇ ਸੱਤ, ਉਹ ਸਦਾ ਇੱਥੇ ਰਹਿਣ ਵਾਲਾ ਹੈ। ਸੁਹਾਣ, ਅਸੀਂ ਇੱਕ ਸ਼ਬਦ ਵਰਤਨੇ ਆ ਸੁਭਾਨ, ਸੋਹਣਾ, ਸੁਭਾਨ ਤੇਰੀ ਕੁਦਰਤ ਨੂੰ। ਮਹਾਰਾਜ ਕਹਿੰਦੇ ਨੇ ਆਓ ਮੈਂ ਆਪਣੇ ਸੁਖਦਾਤੇ ਬਾਰੇ ਦੱਸਣਾ ਕਿ ਸਵਸਥ ਆਤ ਬਾਣੀ ਬਰਮਾਓ, ਤੂੰ ਹੀ ਬਾਣੀ ਹੈ, ਤੂੰ ਹੀ ਮਾਇਆ, ਸਵਸਥ ਦਰ ਤੇ ਤੇਰੀ ਜੈ ਹੋਵੇ। ਪਰ ਆਪਾਂ ਤੁਕ ਲੈਣੀ ਹੈ ਸੱਤ ਸੁਹਾਣ ਸਦਾ ਮਨਚਾਓ, ਤੂੰ ਸੱਚ ਹੈ, ਸੁਭਾਨ ਬੜਾ ਸੋਹਣਾ ਹੈ ਪਰਮਾਤਮਾ, ਸਦਾ ਮਨ ਚਾਓ, ਤੇਰੇ ਮਨ ਦੇ ਵਿੱਚ ਕਦੀ ਚਿੰਤਾ ਝੂਰਾ ਫਿਕਰ, ਕਦੀ ਦੁੱਖ ਤੇਰੇ ਨੇੜੇ ਆਏ ਹੀ ਨਹੀਂ। ਸਤ ਸੁਹਾਣ ਸਦਾ ਮਨ ਚਾਓ, ਇਸੇ ਨੂੰ ਗੁਰੂ ਜੀ ਨੇ ਕਿਹਾ ਸੁੱਖ ਨਿਧਾਨ ਪ੍ਰੀਤਮ ਪ੍ਰਮੇਰੇ। ਹੇ ਪਰਮਾਤਮਾ, ਤੂੰ ਸੁੱਖਾਂ ਦਾ ਖਜ਼ਾਨਾ ਹੈ, ਸੁੱਖ ਨਿਧਾਨ। ਹਜ਼ੂਰ ਦਾ ਇੱਕ ਬਚਨ ਦਾ, ਸੁੱਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ। ਸੁੱਖਾਂ ਦਾ ਖਜ਼ਾਨਾ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੈ, ਅਬਨਾਸ਼ੀ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਪਰਮਾਤਮਾ ਸੁੱਖ ਦਾ ਦਾਤਾ ਹੈ, ਉਹ ਸੁੱਖ ਬਖਸ਼ਦਾ। ਜਿਵੇਂ ਸਤਿਗੁਰੂ ਦਾ ਇੱਕ ਬਚਨ ਹੁੰਦਾ ਅੰਮ੍ਰਿਤ ਬਾਣੀ ਵਿੱਚ ਹੈ ਕਿ ਤੇਰਾ ਘਰ ਆਨੰਦ ਵਧਾਈ ਤੁਧ ਕਰ, ਤੇਰੇ ਘਰ ਚ ਖੇੜਾ ਹੈ, ਤੇਰੇ ਘਰ ਚ ਆਨੰਦ ਹੈ, ਤੇਰੇ ਘਰ ਚ ਅਫਸੋਸ ਨਹੀਂ, ਤੇਰੇ ਘਰ ਦੇ ਵਿੱਚ ਵਧਾਈਆਂ। ਸਤਿਗੁਰੂ ਕਹਿੰਦੇ ਨੇ ਭਾਈ ਸਿੱਖੋ, ਇਹ ਗੱਲ ਯਾਦ ਰੱਖਿਓ ਕਿ ਸਭ ਸੁੱਖ ਦਾਤਾ ਰਾਮ ਹੈ, ਸਾਰਿਆਂ ਸੁੱਖਾਂ ਦਾ ਦਾਤਾ ਇੱਕ ਪਰਮਾਤਮਾ ਹੈ। ਅਗਲੀ ਗੱਲ, ਦੂਸਰ ਨਾਇਨ ਕੋਏ ਹੋਏ ਉਹਦੇ ਤੁਲ ਹੋਰ ਕੋਈ ਹੈ ਹੀ। ਇੱਥੇ ਵੀ ਇੱਕ ਅਰਜ਼ ਕਰਦਾ ਜਾਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬਖਸ਼ਿਸ਼ ਭਰਿਆ ਸਿਧਾਂਤ, ਮੈਂ ਪਹਿਲੇ ਦਿਨ ਕਿਹਾ ਕਿ ਗੁਰਬਾਣੀ ਕੇਵਲ ਇੱਕ ਓਅੰਕਾਰ ਤੇ ਜ਼ੋਰ ਦੇ ਰਹੀ। ਬਸ ਇਸ ਨੁਕਤੇ ਨੂੰ ਅੱਗੇ ਬਾਣੀ ਚ ਆਪਾਂ ਦੇਖਦੇ ਜਾਵਾਂਗੇ। ਇੱਕ ਓਅੰਕਾਰ ਨਿਰਾਕਾਰ ਉਹ ਸਾਕਾਰ ਹੋ ਕੇ ਗੁਰੂ ਦੇ ਰੂਪ ਵਿੱਚ ਵਰਤਦਾ ਹੈ, ਇਹ ਵੀ ਬਾਣੀ ਚ ਹੈ। ਫਿਰ ਉਸ ਸਤਿਗੁਰੂ ਦੇ ਧੁਰ ਅੰਦਰੋਂ ਉਹਦਾ ਰੱਬੀ ਸ਼ਬਦ ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਉਹ ਪ੍ਰਗਟ ਹੁੰਦੀ ਹੈ। ਉਸ ਬਾਣੀ ਨੂੰ ਜਦੋਂ ਕੋਈ ਆਪਣੀ ਜ਼ਿੰਦਗੀ ਚ ਕਮਾਉਂਦਾ ਹੈ, ਸੱਚ ਇਹ ਵੀ ਉਹ ਕਮਾਉਣ ਵਾਲਾ ਗੁਰੂ ਨਾਲ ਜੁੜ ਜਾਂਦਾ ਹੈ। ਉੱਥੇ ਜਾ ਕੇ ਅਕਾਲ ਪੁਰਖ ਗੁਰੂ ਤੇ ਬੰਦਗੀ ਕਰਨ ਵਾਲਾ ਸਿੱਖ, ਸੱਚ ਇਹ ਵੀ ਬਾਣੀ ਮੁਤਾਬਕ ਤਿੰਨੇ ਅੰਤਰ ਆਤਮੇ ਅਭੇਦ ਹੁੰਦੇ ਆ। ਪਰ ਇੱਥੇ ਮੈਂ ਬੇਨਤੀ ਕਰਨ ਲੱਗਾ, ਗੁਰੂ ਰੱਬ ਦਾ ਸ਼ਰੀਕ ਬਣ ਕੇ ਨਹੀਂ, ਇੱਥੇ ਹੈ ਦੂਸਰ ਨਾਇਨ ਕੋਏ। ਇੱਥੇ ਕੋਈ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਦੇਵੀ, ਕੋਈ ਦੇਵਤਾ, ਕੋਈ ਤਾਕਤ, ਬਾਬਾ ਜੀ ਕਹਿੰਦੇ ਸਿਰਫ ਇੱਕ, ਸਭ ਸੁਖਦਾਤਾ ਰਾਮ ਹੈ, ਦੂਸਰ ਨਾਇਨ ਕੋਏ, ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ। ਹੇ ਮੇਰੇ ਮਨਾ, ਤੂੰ ਯਾਦ ਰੱਖ ਉਹਦਾ ਸਿਮਰਨ ਕਰ, ਜਿਹਦਾ ਸਿਮਰਨ ਕੀਤਿਆ ਤੈਨੂੰ ਮੁਕਤੀ ਮਿਲਣੀ। ਅੱਜ ਮੈਂ ਜ਼ੋਰ ਥੋੜਾ ਜਿਹਾ ਇਸ ਗੱਲ ਤੇ ਦੇਣਾ ਚਾਹੁੰਦਾ ਸੀ ਕਿ ਸਿਮਰਤ ਸਿਮਰਨ, ਕਿਉਂਕਿ ਸ਼ਬਦ ਦੋ ਵਾਰੀ ਆ ਗਿਆ ਸਲੋਕਾਂ ਚ, ਇਹਨਾਂ ਦੋਵਾਂ ਚ, ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈਏ। ਸ਼ਬਦ ਹੈ ਸਿਮਰ, ਬਾਣੀ ਚ ਬੜੀ ਵਾਰੀ ਸਿਮਰ ਵੀ ਆਉਂਦਾ ਹੈ, ਸਿਮਰਨਾ ਵੀ ਆਉਂਦਾ ਹੈ। ਗੁਰੂ ਜੀ ਕਹਿੰਦੇ ਉਹਦੇ ਨਾਮ ਨੂੰ ਸਿਮਰ। ਅਸਲ ਚ ਕੀ ਹੈ, ਬੁਨਿਆਦੀ ਤੌਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਇਸ ਦਾ ਜਿਹੜਾ ਬੇਸ ਹੈ, ਜੋ ਇਹਦਾ ਮੂਲ ਹੈ ਜਾਂ ਜੜ ਹੈ, ਉਹ ਅਸਲ ਚ ਭਗਤੀ ਮਾਰਗ ਹੈ, ਇਹ ਭਗਤੀ ਦਾ ਧਰਮ ਹੈ, ਆਪਣਾ ਇਸ਼ਟ ਅਕਾਲ ਪੁਰਖ ਦੀ ਭਗਤੀ, ਤੇ ਉਸ ਨਾਲ ਜੁੜਨ ਦਾ ਵਸੀਲਾ ਜਿਹੜਾ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ। ਨਾਮ ਦੀ ਸੋਝ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਹੈ, ਨਾਮ ਭਗਤੀ ਹੈ। ਇਹ ਸਤਿਗੁਰੂ ਨੇ ਸ਼ਬਦ ਵਰਤਿਆ ਸਿਮਰ, ਉਹਨੂੰ ਯਾਦ ਕਰ। ਹੁਣ ਇੱਥੇ ਜਦੋਂ ਸਿਮਰਨ ਦਾ ਜ਼ਿਕਰ ਚੱਲਦਾ, ਕਿਉਂਕਿ ਸਾਡੇ ਸਿੱਖ ਜਗਤ ਵਿੱਚ ਇਹਦੇ ਸੰਬੰਧੀ ਕਾਫ਼ੀ ਆਪੋ ਆਪਣੇ ਸਾਰੇ ਖਿਆਲ ਰੱਖਦੇ ਆ, ਤੇ ਇਹ ਕੋਈ ਜ਼ਰੂਰੀ ਨਹੀਂ ਕਿ ਮੇਰੇ ਖਿਆਲਾਂ ਨਾਲ ਹਰ ਬੰਦਾ ਸਹਿਮਤ ਹੋਵੇ। ਪਰ ਇੱਕ ਗੱਲ ਪੱਕੀ ਚੇਤੇ ਰੱਖਿਓ, ਕੋਈ ਬੰਦਾ ਬੋਲੇ ਉਹਦੇ ਖਿਆਲਾਂ ਨਾਲ ਸਹਿਮਤ ਨਾ ਹੋਣਾ ਹੋਣਾ ਬੰਦੇ ਦੀ ਆਪਣੀ ਮਰਜ਼ੀ, ਪਰ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਉਹਦੇ ਨਾਲ ਸਹਿਮਤ ਹੋ ਕੇ ਸਿਰ ਝੁਕਾ ਕੇ ਹੀ ਭਲਾ ਹੋਵੇਗਾ। ਸਤਿਗੁਰੂ ਨੇ ਇੱਥੇ ਸਿਮਰਨ ਕਿਹਾ। ਗੁਰੂ ਦੇਵ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਸਿਮਰਨ ਦਾ ਲਫ਼ਜ਼ੀ ਅਰਥ ਯਾਦ ਕਰਨ। ਉਂਝ ਅਸੀਂ ਦੇਖਦੇ ਹਾਂ ਗੁਰੂ ਘਰ ਅੰਦਰ ਜਾਂ ਸਤਿਗੁਰੂ ਦੇ ਪਵਿੱਤਰ ਇਸ ਬਾਣੀ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਨਾਮ ਜਪਣ ਤੇ ਸਿਮਰਨ ਕਰਨ ਤੇ ਲਾਇਆ ਗਿਆ ਕਿ ਸਿਮਰਨ ਕਰੋ, ਨਾਮ ਜਪੋ। ਹੁਣ ਜਿਹੜਾ ਨਾਮ ਹੈ ਇਹ ਨਾਮੀ ਤੱਕ ਸਾਨੂੰ ਪਹੁੰਚਾਉਂਦਾ ਹੈ। ਸਤਿਗੁਰੂ ਨੇ ਕਿਹਾ ਸਭ ਸੁਖਦਾਤਾ ਰਾਮ ਹੈ ਦੂਸਰ ਨਾਇਨ ਕੋਏ। ਜਿਹੜਾ ਸਭ ਸੁਖਦਾਤਾ ਹੈ ਉਹਦੇ ਨਾਲ ਜੁੜਨ ਦਾ ਤਰੀਕਾ ਕੀ ਹੈ? ਉਹਨੂੰ ਸਤਿਗੁਰੂ ਨੇ ਕਿਹਾ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ। ਇਹਦਾ ਮਤਲਬ ਉਹਦਾ ਨਾਮ ਸਿਮਰਿਆ, ਉਹਨੂੰ ਚੇਤੇ ਕੀਤਿਆਂ ਤੇਰੀ ਗਤੀ ਹੋਵੇਗੀ, ਤੇਰਾ ਸੰਬੰਧ ਉਹਦੇ ਨਾਲ ਬਣੇਗਾ। ਨਾਮ ਇੱਕ ਬੜਾ ਗਹਿਰਾ ਵਿਸ਼ਾ ਕਿ ਨਾਮ ਕੀ ਹੈ। ਉਂਝ ਵੈਸੇ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਗੁਰਮੁਖੋ, ਅਖਰੀ ਨਾਮ, ਸਰਬ ਵਿਆਪਕ ਨਾਮ, ਇਹ ਸਾਰੀ ਉਹਦੇ ਵਿੱਚ ਵਰਦੇ। ਜਿਵੇਂ ਆਸਾ ਦੀਵਾਰ ਵਿੱਚ ਅਸੀਂ ਇੱਕ ਪਾਠ ਕਰਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੇਖੋ ਪਹਿਲਾਂ ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਇਹ ਨਹੀਂ ਕਿ ਆਪੀ ਨੇ ਆਪ ਸਾਜਿਓ ਪਹਿਲਾਂ ਹੈ ਹੀ ਨਹੀਂ ਸੀ। ਇਹਦਾ ਅਰਥ ਕਿ ਪਹਿਲਾਂ ਸੁੰਨ ਚ ਸੀ, ਅਫੁਰ ਸੀ, ਉਸ ਅਫੁਰ ਨੇ ਆਪਣੇ ਆਪ ਨੂੰ ਸਪੁਰ ਕੀਤਾ, ਨਿਰਾਕਾਰ ਨੇ ਸਾਕਾਰ ਕੀਤਾ। ਤੇ ਪਿਆਰੇ ਉਹਨੇ ਜਦੋਂ ਸਿਰਜਣ ਲੱਗਾ ਕੁਦਰਤ, ਕਿਉਂਕਿ ਅੱਜ ਕੱਲ ਬੜੀ ਗੱਲ ਸੁਣਨ ਨੂੰ ਮਿਲਦੀ ਕੁਦਰਤ ਆ ਕੁਦਰਤ ਆ, ਮੈਂ ਇੱਕ ਬੇਨਤੀ ਕਰਾਂਗਾ ਕਿ ਐਵੇਂ ਘਬਾ ਭਰਾ ਕੇ ਕਾਦਰ ਨੂੰ ਇਗਨੋਰ ਨਾ ਕਰੋ। ਕੁਦਰਤ ਤਾਂ ਹੈ ਜੇ ਕਾਦਰ ਹੈ, ਜੇ ਕਾਦਰ ਨਹੀਂ ਤਾਂ ਫਿਰ ਕੁਦਰਤ ਕਿੱਥੇ? ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪ ਉਹਨੇ ਨਾਮ ਬਣਾਇਆ। ਇਸ ਨਾਮ ਦੀ ਕਿਰਪਾ ਨਾਲ ਦੂਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਹੋ। ਮੇਰੇ ਕਹਿਣ ਤੋਂ ਮੁਰਾਦ ਕਿ ਨਾਮ ਇੱਕ ਉਹ ਸੇਤੂ ਹੈ, ਨਾਮ ਉਹ ਪੁਲ ਹੈ ਜਿਹੜਾ ਇਸ ਸੰਸਾਰ ਦ੍ਰਿਸ਼ਟਮਾਨ ਵਿੱਚ ਉਹਦੀ ਸੁਰਤ ਨੂੰ ਨਿਰਾਕਾਰ ਨਾਲ ਜੋੜ ਦਿੰਦਾ ਹੈ। ਨਾਮ ਉਹ ਪੌੜੀ ਹੈ ਜਿਹੜੀ ਪਰਮਾਤਮਾ ਦੇ ਸੱਚਮੁੱਚ ਉੱਚੇ ਟਿਕਾਣੇ ਤੇ ਪਹੁੰਚਾਉਂਦੀ ਹੈ। ਨਾਮ ਉਹ ਬੇੜੀ ਹੈ ਜਿਹੜੀ ਇਸ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ। ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਨਾਮੀ ਵਿੱਚ ਅਭੇਦ ਹੋਣ ਦਾ ਤਰੀਕਾ ਕੇਵਲ ਨਾਮ ਦਾ ਜਪ ਤੇ ਸਿਮਰਨ ਹੈ। ਸਤਿਗੁਰੂ ਦੇ ਬਚਨ ਜਪਜੀ ਸਾਹਿਬ ਚ ਅਸੀਂ ਪੜ੍ਹਦੇ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੁ। ਇਸ ਤੁਕ ਨੂੰ ਫਿਰ ਸੁਣਿਓ, ਵੱਡਾ ਸਾਹਿਬ ਉਹ ਸਭ ਤੋਂ ਵੱਡਾ ਹੈ, ਉਹਦਾ ਟਿਕਾਣਾ ਵੀ ਬਹੁਤ ਉੱਚਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਤੋਂ ਉੱਚਾ ਜਿਹੜਾ ਉਹਦੇ ਤੱਕ ਪਹੁੰਚਾਉਂਦਾ ਹੈ ਉਹ ਕੇਵਲ ਨਾਮ ਹੈ। ਅਗਲੀ ਗੱਲ, ਇਸ ਵਿੱਚ ਖੌਮੇ ਨਾਲ ਨਹੀਂ ਕਿਹਾ ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਈ ਉੱਚਾ ਨਾਉ, ਜੇ ਇਹ ਵੱਡ ਉੱਚਾ ਹੋਣਾ ਹੈ ਤੇ ਤੈਨੂੰ ਉੱਚੇ ਉੱਪਰ ਉੱਚੇ ਨਾਉ ਨਾਲ ਜੁੜਨਾ ਪਏਗਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ, ਤੇ ਨਾਮ ਤਾਂ ਉਹਦੀ ਬਖਸ਼ਿਸ਼ ਹੈ ਪਿਆਰਿਓ। ਨਾਨਕ ਨਦਰੀ ਕਰਮੀ ਦਾਤ, ਨਾਮ ਨਦਰ ਹੈ, ਨਾਮ ਬਖਸ਼ਿਸ਼ ਹੈ, ਨਾਮ ਤਾਂ ਉਸ ਦਾਤੇ ਦੀ ਦਾਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford।

0: ਅਸੀਂ ਸ਼ਬਦ ਵਰਤਨੇ ਯਾਦ, ਕਿਸੇ ਮਹਾਂਪੁਰਖ ਦੀ ਯਾਦ, ਸਤਿਗੁਰੂ ਸਾਹਿਬਾਨ ਦੀ ਯਾਦ, ਇਸ ਯਾਦ ਲਫ਼ਜ਼ ਵਿੱਚ ਕਿੰਨੀ ਕੁ ਵੱਡੀ ਤਾਕਤ ਹੈ? ਇਹ ਸਾਡਾ ਸਰੀਰ ਦੇ ਕਿਸ ਪਾਰਟ ਨਾਲ ਸੰਬੰਧ ਰੱਖਦਾ ਯਾਦ? ਇਹ ਚੇਤਾ ਜਿਹੜਾ ਸ਼ਬਦ ਅਸੀਂ ਸਿੱਧਾ ਵਰਤੀਏ, ਚੇਤਾ, ਸਿਮਰਤੀ ਕਹੋ, ਚੇਤਾ ਕਹੋ, ਯਾਦ ਕਹੋ, ਇਹਦਾ ਸੰਬੰਧ ਸਾਡੇ ਤਨ ਨਾਲ ਕਿਹੜੇ ਹਿੱਸੇ ਨਾਲ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਹੈ। ਇਹ ਜਿਹੜਾ ਸਰੀਰ ਅਸੀਂ ਲੈ ਕੇ ਬੈਠੇ ਹਾਂ, ਅਸਲ ਚ ਇਹ ਸਰੀਰ ਦਿਸਦਾ ਹੋਇਆ ਆਪਣੇ ਆਪ ਵਿੱਚ ਇੱਕ ਸ੍ਰਿਸ਼ਟੀ ਹੈ। ਹਰ ਸਰੀਰ ਆਪਣੇ ਆਪ ਵਿੱਚ ਇੱਕ ਸ੍ਰਿਸ਼ਟੀ ਹੈ। ਇਸ ਵਿੱਚ ਕਿੰਨੇ ਕੁ ਸੈੱਲ ਰੋਜ਼ ਬਣਦੇ ਆ, ਕਿੰਨੇ ਸੈੱਲ ਰੋਜ਼ ਟੁੱਟਦੇ ਆ, ਕਿੰਨੀ ਕੁ ਜ਼ਿੰਦਗੀ ਰੋਜ਼ ਬਣਦੀ ਹੈ, ਕਿੰਨੀ ਕੁ ਖਤਮ ਹੁੰਦੀ ਹੈ। ਪਰ ਗੁਰਬਾਣੀ ਮੁਤਾਬਕ ਇਹ ਜਿਹੜਾ ਸਰੀਰ, ਇਹ ਤਨ, ਇਉਂ ਲਫ਼ਜ਼ ਵਰਤਾਂ, ਪਿੰਡ ਤੇ ਬ੍ਰਹਿਮੰਡ, ਇਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਤੇ ਬ੍ਰਹਿਮੰਡ ਦਾ ਅਰਥ ਸਿਰਫ ਅਸੀਂ ਇੱਕ ਇਹ ਪਲੈਨਟ ਕਰਾਂਗੇ ਜੀ, ਹਾਲਾਂਕਿ ਬ੍ਰਹਿਮੰਡ ਵਿੱਚ ਗਿਆਨ ਖੰਡ ਜਿਹੜਾ ਉਹ ਸਾਰਾ ਬ੍ਰਹਿਮੰਡ ਹੀ ਦੱਸਦਾ, ਪਰ ਫਿਰ ਵੀ ਜਦੋਂ ਅਸੀਂ ਅਰਥ ਕਰਾਂਗੇ ਤੇ ਬ੍ਰਹਿਮੰਡ ਵਿੱਚ ਇਸ ਧਰਤੀ ਨੂੰ ਲਾਂਗੇ। ਕਿਉਂ? ਇਸ ਜ਼ਮੀਨ ਦੇ ਉੱਤੇ ਵੀ, ਇਸ ਧਰਤੀ ਤੇ ਵੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਤਕਰੀਬਨ 3 ਹਿੱਸਾ ਪਾਣੀ ਪੈਦਾ ਕੀਤਾ ਤੇ 1 ਹਿੱਸਾ ਮਿੱਟੀ ਦਾ ਹੈ। ਇਸ ਸਰੀਰ ਵਿੱਚ ਵੀ ਕਿਹਾ ਜਾਂਦਾ ਹੈ ਵੀ 3 ਹਿੱਸੇ ਪਾਣੀ ਹੈ ਜਿਹਦੇ ਨਾਲ ਸਾਡਾ ਸਰੀਰ ਚੱਲਦਾ ਹੈ। ਇੱਥੋਂ ਤੱਕ ਕਿ ਜਿਹੜਾ ਆਪਣਾ ਖੂਨ ਵੀ ਹੈ, ਆਪ ਸਭ ਨੂੰ ਪਤਾ ਹੈ ਰੈੱਡ ਸੈੱਲ ਹੋਣ ਕਰਕੇ ਖੂਨ ਦਾ ਰੰਗ ਲਾਲ ਹੈ। ਤੇ ਜਦੋਂ ਕਿਤੇ ਖੂਨ ਆਪਾਂ ਲੈਂਦੇ ਹਾਂ, ਸੱਚ ਇਹ ਵੀ ਪਾਣੀ ਉਹਦੇ ਵਿੱਚੋਂ ਵੱਖਰਾ ਦਿਸਣ ਲੱਗ ਪੈਂਦਾ ਹੈ। ਮੇਰੀ ਫਿਰ ਬੇਨਤੀ ਹੈ, ਪਰ ਇਹ ਕਾਨੂੰਨ ਮੰਗਲ ਗ੍ਰਹਿ ਤੇ ਲਾਗੂ ਨਹੀਂ ਹੋਵੇਗਾ, ਕਿਉਂਕਿ ਸਾਡਾ ਇਸ ਧਰਤੀ ਨਾਲ ਜਿਹੜਾ ਸੰਬੰਧ ਹੈ, ਜੋ ਧਰਤੀ ਵਿੱਚ ਹੈ ਉਹ ਸਾਡੇ ਸਰੀਰ ਵਿੱਚ ਹੈ, ਜੋ ਸਰੀਰ ਹੈ ਉਹ ਧਰਤੀ ਹੈ। ਤੇ ਅੱਜ ਸਭ ਤੋਂ ਵੱਡੀ ਬਿਮਾਰੀਆਂ ਦਾ ਕਾਰਨ ਵੀ ਇਹ ਵੇ ਕਿ ਜਿਹਦੇ ਥਾਂ ਤੇ ਆਪਾਂ ਰਹਿ ਰਹੇ ਹਾਂ, ਜਦੋਂ ਬਾਹਰ ਦੇ ਨੂੰ ਬਿਮਾਰ ਕਰਾਂਗੇ, ਬੰਦੇ ਦਾ ਤਨ ਕਦੀ ਅਰੋਗ ਰਹਿ ਹੀ ਨਹੀਂ ਸਕਦਾ, ਕਿਉਂਕਿ ਜੋ ਬ੍ਰਹਿਮੰਡ ਵਿੱਚ ਵਾਪਰੇਗਾ ਉਹ ਪਿੰਡ ਵਿੱਚ ਵਾਪਰੇਗਾ। ਗੁਰੂ ਸਾਹਿਬ ਜੀ ਨੇ ਬਾਣੀ ਚ ਕਿਹਾ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਫਿਰ ਮੇਰੀ ਬੇਨਤੀ ਸੁਣਿਓ, ਇਹਦੇ ਵਿੱਚ ਬਾਰਮੁਖੀ ਅਰਥ ਵੀ ਨੇ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ ਭਗਤ ਪੀਪਾ ਜੀ। ਮੇਰੀ ਆਪ ਜੀ ਦੇ ਸਨਮੁਖ ਬੇਨਤੀ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ 5 ਤੱਤ ਕਰਕੇ ਸਾਡਾ ਇਕੱਠੇ ਸਰੀਰ ਬਣਾ ਦਿੱਤਾ। ਬੜੇ ਸਰਲ ਜਿਹੇ ਸ਼ਬਦ ਨੇ, ਹਾਲਾਂਕਿ ਜਿਹੜੇ ਸਨਾਤਨ ਮਤ ਦੇ ਸ਼ਾਸਤਰ ਨੇ, 6 ਸ਼ਾਸਤਰਾਂ ਵਿੱਚੋਂ ਜਿਹੜਾ ਸਾਂਖ ਸ਼ਾਸਤਰ ਹੈ, ਜਿਹਨੂੰ ਅਸੀਂ ਪੰਜਾਬੀ ਚ ਸੰਖਿਆ ਸ਼ਾਸਤਰ ਕਹਿੰਦੇ ਹਾਂ, ਤੇ ਜਿਨ੍ਹਾਂ ਦਾ ਜ਼ਿਕਰ ਸੋਹਿਲਾ ਸਾਹਿਬ ਦੀ ਬਾਣੀ ਚ ਆਇਆ ਹੈ, 6 ਘਰ 6 ਗੁਰ 6 ਉਪਦੇਸ਼। 6 ਘਰ ਦਾ ਅਰਥ 6 ਸ਼ਾਸਤਰ, 6 ਗੁਰ ਦਾ ਅਰਥ ਗੁਰਮੁਖ ਕਰਦੇ ਆ 6 ਇਹਦੇ ਰਚੈਤਾ ਰਿਸ਼ੀ, ਗੁਰ ਏਕੋ, ਪਰ ਇਹਨਾਂ 6ਾਂ ਦਾ ਉਪਦੇਸ਼ ਵੀ ਵੱਖਰਾ ਹੈ। ਇਹਨਾਂ ਸਾਰੀਆਂ ਰਿਸ਼ੀਆਂ ਦਾ, ਸਾਰਿਆਂ ਦਾ ਜਿਹੜਾ ਮੇਨ ਗੁਰੂ ਹੈ, ਸਭ ਤੋਂ ਵੱਡਾ, ਉਹ ਕਰਤਾ ਪੁਰਖ ਵਾਹਿਗੁਰੂ ਹੈ। 6 ਘਰ 6 ਗੁਰ 6 ਉਪਦੇਸ਼, ਗੁਰ ਏਕੋ ਵੇਸ ਅਨੇਕ, ਪਰਮਾਤਮਾ ਦੇ ਜਿਵੇਂ ਵੇਖੋ ਜੀ, ਇੱਕੋ ਪਰਮਾਤਮਾ ਨੇ ਸਾਰੀਆਂ ਦਾਤਾਂ ਦਿੱਤੀਆਂ। ਸਾਡੇ ਵਿੱਚ 5 ਤੱਤਾਂ ਦੇ ਸੁਮੇਲ ਨਾਲ ਜ਼ਿੰਦਗੀ ਬਣੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਦੇ ਬਚਨ ਨੇ, 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਸਿਰਫ ਅੱਜ ਮੈਂ ਇਹੀ ਬੇਨਤੀ ਕਰਕੇ ਗਾਣੀ, ਚੇਤੇ ਚ ਕਿੱਡੀ ਵੱਡੀ ਤਾਕਤ ਹੈ, ਆਪਾਂ ਚੇਤੇ ਕਰ ਰਹੇ ਹਾਂ। ਤੇ ਯਾਦ ਰੱਖੋ, ਜਿਹੜੇ ਚੇਤੇ ਚ ਰਹਿੰਦੇ ਨੇ ਜਿਉਂਦੇ ਵੀ ਉਹ ਹੁੰਦੇ ਨੇ, ਜਿਹੜੇ ਚੇਤੇ ਵਿੱਚੋਂ ਵਸਰ ਜਾਂਦੇ ਨੇ ਉਹ ਜਿਉਂਦੇ ਵੀ ਮਰੇ ਹੋਏ ਹੁੰਦੇ ਆ। ਚੇਤੇ ਵਿੱਚ ਇੰਨੀ ਤਾਕਤ ਹੈ। ਅਸੀਂ ਬਾਣੀ ਚੋਂ ਸਾਰੇ ਬਚਨ ਲਾਂਗੇ, 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਦੂਸਰੇ ਪਾਸੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਕਿ ਕੇਵਲ ਤਨ 5 ਤੱਤਾਂ ਦਾ ਨਹੀਂ, ਇਹ ਸ੍ਰਿਸ਼ਟੀ ਵੀ 5 ਤੱਤਾਂ ਦੀ। 5 ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ 6ਵਾਂ ਕਰਿਓ ਜੇ ਕਿਚ ਕੀਤਾ ਹੋਵੇ। 5 ਤੱਤਾਂ ਦੀ ਸ੍ਰਿਸ਼ਟੀ, 5 ਤੱਤਾਂ ਦਾ ਤਨ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਗੁਰਮੁਖੋ, ਚੇਤੇ ਦਾ ਸੰਬੰਧ ਸਾਡੇ ਤਨ ਵਿੱਚ ਕਿੱਥੇ? ਹੁਣ 5 ਤੱਤਾਂ ਦੇ ਇਹ ਸਰੀਰ ਬਣਿਆ, ਫਿਰ ਪਰਮਾਤਮਾ ਜੀ ਨੇ ਕੀ ਕੀਤਾ ਜੀ? ਇਹਨਾਂ 5 ਤੱਤਾਂ ਦੇ ਅੱਗੇ 5 ਗੁਣ ਬਣਾ ਦਿੱਤੇ। ਇਹ ਸਾਡੀ ਬਾਡੀ ਨਾਲ ਕਿਵੇਂ ਜੁੜਦੇ ਆ? 5 ਤੱਤਾਂ ਦੇ 5 ਤੱਤ ਨੇ ਅਪ, ਤੇਜ, ਬਾਏ, ਪ੍ਰਿਥਵੀ, ਆਕਾਸ਼ਾ, ਭਗਤ ਕਬੀਰ ਜੀ, ਸਿੱਧੇ ਲਵ ਚੇਤੇ ਰੱਖਣ ਲਈ ਅਪ ਪਾਣੀ, ਤੇਜ ਦਾ ਅਰਥ ਹੈ ਅੱਗ, ਬਾਏ ਦਾ ਅਰਥ ਹੈ ਵਾਯੂ ਹਵਾ ਪਵਨ, ਪ੍ਰਿਥਵੀ ਇਹਦਾ ਸਿੱਧਾ ਅਰਥ ਮਿੱਟੀ ਤੇ ਆਕਾਸ਼। ਫਿਰ ਬੇਨਤੀ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਪਾਣੀ ਅੱਗ ਹਵਾ ਮਿੱਟੀ ਤੇ ਆਕਾਸ਼, ਇਹਨਾਂ ਪੰਜਾਂ ਤੱਤਾਂ ਦਾ ਸਾਡਾ ਸਰੀਰ ਬਣ ਗਿਆ। ਇੱਕ ਸਵਾਲ ਮਨ ਚ ਉੱਠਦਾ ਹੈ ਵੀ ਆਕਾਸ਼ ਤੱਤ ਕਿਉਂ ਹੈ? ਜਦੋਂ ਵਾਸ਼ਨਾ ਦਾ ਰੂਪ ਧਾਰਨ ਕਰ ਜਾਂਦਾ ਇਹ ਦੋਸ਼ ਬਣ ਜਾਂਦਾ ਹੈ। ਇਸੇ ਦੋਸ਼ ਵਿੱਚੋਂ ਫਿਰ ਪੰਜ ਵਿਕਾਰ ਨਿਕਲਦੇ ਨੇ ਜਿਹਦਾ ਆਪਾਂ ਸਾਰੇ ਜ਼ਿਕਰ ਕਰਨੇ, ਇਹਨਾਂ ਦੀ ਜੜ ਕੀ ਹੈ। ਫਿਰ ਅਰਸ਼ ਧਿਆਨ ਨਾਲ ਸੁਣਿਓ ਜੀ, ਪੰਜ ਤੱਤ। ਹੁਣ ਆਕਾਸ਼, ਇਸਲਾਮ ਜਿਹੜਾ ਹੈ, ਸੂਫੀਜ਼ਮ ਜਿਹੜਾ, ਉਹ ਆਕਾਸ਼ ਨੂੰ ਤੱਤ ਨਹੀਂ ਮੰਨਦਾ। ਉਹ ਕਹਿੰਦੇ ਸਿਰਫ ਚਾਰ ਤੱਤ ਨੇ, ਪਰ ਪੂਰਬ ਦਾ ਧਰਮ ਗੁਰਮਤ ਕਹਿੰਦੀ ਹੈ ਕਿ ਆਕਾਸ਼ ਤੱਤ ਹੈ। ਹੁਣ ਮੈਂ ਬੋਲ ਰਿਹਾ, ਜੇ ਸਪੇਸ ਨਾ ਹੋਵੇ ਤੇ ਸ਼ਬਦ ਤੁਹਾਡੇ ਕੰਨਾਂ ਤੱਕ ਕਿਵੇਂ ਜਾਏ? ਕੀਰਤਨ ਦਾ ਸ਼ਬਦ ਕੰਨਾਂ ਦਾ ਵਿਸ਼ਾ ਹੈ, ਕਿਉਂਕਿ ਕੰਨ ਜਿਹੜੇ ਨੇ ਆਕਾਸ਼ ਤੱਤ ਨਾਲ ਸੰਬੰਧਿਤ ਨੇ। ਜੇ ਸਪੇਸ ਹੋਵੇਗੀ ਤੇ ਕੰਨਾਂ ਤੱਕ ਆਵਾਜ਼ ਜਾਏਗੀ ਨਾ। ਮੇਰੀ ਫਿਰ ਬੇਨਤੀ ਚੁਣੋ, ਜੇ ਸਪੇਸ ਹੈ ਤੇ ਅੰਦਰੋਂ ਸਾਹ ਨਿਕਲਦਾ। ਮੈਂ ਤਾਂ ਕਈ ਵਾਰ ਕਹਿਣਾ ਕਿ ਜਦੋਂ ਆਦਮੀ ਕਿਤੇ ਮਰਨ ਕਿਨਾਰੇ ਪਿਆ ਹੋਵੇ, ਉਹਦੇ ਮੂੰਹ ਚ ਲੋਕ ਪਾਣੀ ਦੇ ਚਮਚੇ ਪਾਉਂਦੇ ਆ, ਜਦੋਂ ਆਕਾਸ਼ ਤੱਤ ਮਰ ਜਾਂਦਾ ਤੇ ਪਾਣੀ ਬੈਕ ਆ ਜਾਂਦਾ, ਕਿਉਂਕਿ ਸਪੇਸ ਹੈ ਜਿਹੜੀ ਪਾਣੀ ਨੂੰ ਅੰਦਰ ਲਿਜਾ ਰਹੀ ਹੈ। ਸਪੇਸ ਕਰਕੇ, ਆਕਾਸ਼ ਕਰਕੇ ਅਸੀਂ ਸਵਾਸ ਲੈਂਦੇ। ਬੇਨਤੀ ਹੈ ਜੀ, ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ। ਇਹ ਪੰਜ ਗੁਣ ਕਿਹੜੇ ਨੇ ਜੀ? ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਫਿਰ ਇਹ ਸੁਣਿਓ, ਪੰਜ ਤੱਤ, ਪੰਜਾਂ ਤੱਤਾਂ ਤੇ ਪੰਜ ਗੁਣ, ਤੇ ਪੰਜਾਂ ਗੁਣਾਂ ਨੂੰ ਗ੍ਰਹਿਣ ਇੰਦਰ ਜਿਹੜੇ ਗ੍ਰਹਿਣ ਕਰਦੇ ਆ, ਸਾਡੀ ਬੋਡੀ ਜਿਹੜਾ ਸਾਡਾ ਸਟਰਕਚਰ ਢਾਂਚਾ ਹੈ, ਜਿਹਨਾਂ ਨੂੰ ਅਸੀਂ ਪੰਜ ਗਿਆਨ ਇੰਦਰੇ ਕਹਿੰਦੇ। ਗੁਰਮੁਖੋ, ਮੈਂ ਫਿਰ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਹੈ, ਪੰਜਾਂ ਤੱਤਾਂ ਦਾ ਸਰੀਰ ਹੈ, ਪੰਜਾਂ ਤੱਤਾਂ ਨਾਲ ਸੰਬੰਧਿਤ ਪੰਜ ਗੁਣ ਨੇ, ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਹੁਣ ਜਿਹੜੇ ਇਹ ਪੰਜ ਗੁਣ ਨੇ, ਇਹ ਪੰਜ ਗਿਆਨ ਇੰਦਰੀਆਂ ਨਾਲ ਸਾਡਾ ਇਹਨਾਂ ਦਾ ਸੰਬੰਧ ਹੈ। ਧਿਆਨ ਨਾਲ ਸੁਣਿਓ, ਪਹਿਲਾ ਸ਼ਬਦ ਵਰਤਿਆ ਜੀ ਮੈਂ, ਅਪ। ਅਪ ਦਾ ਅਰਥ ਹੈ ਪਾਣੀ। ਪਾਣੀ ਇੱਕ ਤੱਤ ਹੈ, ਇਹਦਾ ਜਿਹੜਾ ਗੁਣ ਹੈ ਉਹ ਰਸ ਹੈ। ਜਿਹੜਾ ਰਸ ਗੁਣ ਹੈ, ਇਹਦਾ ਸੰਬੰਧ ਸਾਡੀ ਜੀਵ ਦੇ ਨਾਲ ਹੈ। ਪਾਣੀ ਤੱਤ ਹੈ, ਪਾਣੀ ਦਾ ਗੁਣ ਜਿਹੜਾ ਰਸ ਹੈ, ਰਸ ਦਾ ਸੰਬੰਧ ਜਿਹੜਾ ਉਹ ਸਾਡੀ ਰਸਨਾ ਨਾਲ ਹੈ, ਸਾਡੀ ਜੀਵ ਨਾਲ ਹੈ। ਇਹੀ ਕਾਰਨ ਆਪਾਂ ਕਿਰਸਾਨੀ ਕਰਨੇ, ਬੀਜ ਚੰਗਾ ਮਰਜ਼ੀ ਹੋਵੇ, ਬਾਗਬਾਨੀ ਬਹੁਤ ਚੰਗੀ ਹੋਵੇ, ਤੇ ਜਿਸ ਦਿਨ ਮੀਂਹ, ਜਿਸ ਵਾਰੀ ਮੀਂਹ ਨਾ ਪਏ, ਜਿਸ ਸੀਜ਼ਨ ਵਿੱਚ, ਆਪਾਂ ਕਹਿੰਦੇ ਹਾਂ ਫਲ ਤਾਂ ਬੜਾ ਲੱਗਾ ਪਰ ਰਸ ਨਹੀਂ ਭਰਿਆ। ਕਿਉਂ? ਕਿਉਂਕਿ ਰਸ ਭਰਨਾ ਪਾਣੀ ਦਾ ਕੰਮ ਹੈ। ਜਿੱਥੇ ਪਾਣੀ ਨਾ ਹੋਵੇ ਉੱਥੇ ਸੇਬ ਵੀ ਫੋਕੇ ਰਹਿ ਜਾਂਦੇ ਹੁੰਦੇ ਆ। ਇਹ ਜੀਵ ਦਾ ਸੰਬੰਧ ਹੈ ਜੀ, ਰਸ ਦਾ ਸੰਬੰਧ ਸਿੱਧਾ, ਇਹ ਜੀਵ ਸਿੱਧੀ ਪਾਣੀ ਨਾਲ। ਇਹ ਗੱਲ ਹੋਰ, ਪਰਮਾਤਮਾ ਦੀ ਖੇਡ ਦੇਖੋ, ਅੱਖਾਂ ਚੋਂ ਪਾਣੀ ਵਗਿਆ ਆਪਾਂ ਡਾਕਟਰ ਕੋਲ ਜਾਂਦੇ ਹਾਂ, ਨਾਸਕਾਂ ਚੋਂ ਲਗਾਤਾਰ ਪਾਣੀ ਨਿਕਲੇ ਡਾਕਟਰ ਕੋਲ ਜਾਂਦੇ ਹਾਂ, ਕੰਨਾਂ ਚੋਂ ਪਾਣੀ ਨਿਕਲੇ, ਪਰ ਜਿਸ ਬੰਦੇ ਦੇ ਮੂੰਹ ਦਾ ਪਾਣੀ ਖਤਮ ਹੋ ਜਾਏ ਉਹਦੀ ਮੌਤ ਹੋ ਜਾਂਦੀ। ਕਿਉਂਕਿ ਇਹ ਰਸਨਾ ਦਾ ਸੰਬੰਧ ਕੀ ਪਾਣੀ ਨਾਲ ਹੈ। ਤੇ ਸੱਚ ਇਹ ਵੇ, ਇਹ ਜਿਹੜੀ ਸਾਡੀ ਜ਼ਬਾਨ ਹੈ, ਇਹ ਪਾਣੀ ਦਾ ਹੀ ਜਿਹੜਾ ਪਾਣੀ ਤੱਤ ਜਿਹੜਾ ਉਹਦਾ ਗਿਆਨ ਇੰਦਰਾ ਹੈ, ਇਹਦੇ ਰਸ ਦਾ। ਹੁਣ ਫਿਰ ਇਹ ਬੇਨਤੀ ਸੁਣਿਓ, ਆ ਮੇਰੇ ਹੱਥ ਦੀ ਆਪਦੇ ਹੱਥ ਦੀ ਚਮੜੀ, ਸਕਿਨ ਤਾਂ ਇੱਕੋ ਹੀ ਹੈ ਨਾ, ਇਹਦੇ ਉੱਤੇ ਖੰਡ ਰੱਖਿਆ ਪਤਾ ਕੋਈ ਨੀ ਲੱਗਦਾ ਵੀ ਕਿੰਨਾ ਕੁ ਮਿੱਠਾ ਹੈ। ਜੀਵ ਤੇ ਰੱਖਿਆ ਪਤਾ ਲੱਗਦਾ, ਕਿਉਂ? ਪਰਮਾਤਮਾ ਨੇ ਸਿਰਫ ਇਸ ਜੀਵ ਦੇ ਉੱਤੇ ਇੱਕ ਨਿੱਕੀ ਜਿਹੀ ਚੇਪੀ ਲਾ ਦਿੱਤੀ ਜੀ ਸਕਿਨ ਦੀ, ਬਾਕੀ ਵੀ ਸਕਿਨ ਹੈ, ਚਮੜੀ ਹੈ, ਪਰ ਰੱਬ ਨੇ ਰਸਨਾ ਨੂੰ ਉਸ ਇੰਨੇ ਕੁ ਹਿੱਸੇ ਨੂੰ ਮੌਕਾ ਦਿੱਤਾ ਸਵਾਦ ਚੱਖਣ ਦਾ। ਇਹ ਬੜੀ ਪਰਮਾਤਮਾ ਨੇ ਅਚਰਜ ਖੇਡ ਰਚੀ। ਮੈਂ ਆਪ ਨੂੰ ਬੇਨਤੀ ਕਰਨ ਲੱਗਾ ਵਾਂ, ਚੇਤੇ ਦਾ ਸੰਬੰਧ ਕਿਹਦੇ ਨਾਲ? ਤਾਂ ਪਿਛੋਕੜ ਚੱਲ ਕੇ। ਫਿਰ ਬੇਨਤੀ, ਪਾਣੀ ਤੱਤ ਹੈ, ਇਹਦਾ ਗੁਣ ਰਸ ਹੈ, ਇਹਦਾ ਸੰਬੰਧ ਸਾਡੀ ਇਹ ਰਸਨਾ ਨਾਲ ਹੈ। ਦੂਸਰਾ ਮੈਂ ਤੱਤ ਕਿਹਾ ਸੀ ਜੀ, ਤੇਜ। ਤੇਜ ਦਾ ਅਰਥ ਅੱਗ। ਅੱਗ ਤੱਤ ਹੈ, ਇਹਦਾ ਗੁਣ ਰੂਪ ਹੈ, ਤੇ ਰੂਪ ਦਾ ਗਿਆਨ ਇੰਦਰਾ ਜਿਹੜਾ ਉਹ ਸਾਡੀਆਂ ਅੱਖਾਂ ਨੇ। ਫਿਰ ਅਰਸ਼ ਸੁਣੋ, ਹੁਣ ਬੰਦੇ ਦੀਆਂ ਅੱਖਾਂ ਬਿਲਕੁਲ ਠੀਕ ਹੋਣ, ਮੱਸਿਆ ਦੀ ਰਾਤ ਨੂੰ ਤੁਰੇ ਉਹਨੂੰ ਠੁੱਡਾ ਨਹੀਂ ਵੱਜਦਾ? ਅਗਲਾ ਕਹੇਗਾ ਵੀ ਡਾਕਟਰ ਸਾਹਿਬ ਮੇਰੀਆਂ ਅੱਖਾਂ ਦੇਖੋ ਰਾਤ ਨੂੰ, ਅੱਗੋਂ ਉੱਤਰ ਮਿਲੇਗਾ ਹਨੇਰੇ ਵਿੱਚ ਤਾਂ ਠੁੱਡੇ ਪੈਣੇ ਨੇ, ਕਿਉਂਕਿ ਇਸ ਜੋਤ ਨੇ ਤਾਂ ਕੰਮ ਕਰਨਾ ਜੇ ਬਾਹਰੋਂ ਜੋਤ ਸਾਥ ਦੇਗੀ ਤਾਂ। ਫਿਰ ਅਰਸ਼ ਸੁਣੇ, ਹਨੇਰੇ ਚ ਰੋਟੀ ਖਾਧੀ ਜਾ ਸਕਦੀ ਹੈ, ਪਰ ਯਾਦ ਰੱਖੋ ਹਨੇਰੇ ਵਿੱਚ ਅੱਖਾਂ ਨਹੀਂ ਦੇਖ ਸਕਦੀਆਂ, ਕਿਉਂਕਿ ਅੱਖਾਂ ਦਾ ਸੰਬੰਧ ਅੱਗ ਨਾਲ ਹੈ। ਜੇ ਬਾਹਰੋਂ ਰੋਸ਼ਨੀ ਹੋਵੇਗੀ ਤੇ ਇਸ ਰੋਸ਼ਨੀ ਨੇ ਕੰਮ ਕਰਨਾ, ਜੇ ਬਾਹਰ ਦੀ ਰੋਸ਼ਨੀ ਕੋਈ ਨਹੀਂ ਤੇ ਇਹਨਾਂ ਨੇ ਵੀ ਠੱਡੀ ਖਾਈ ਜਾਣੀ। ਅੱਗ ਤੱਤ ਹੈ, ਇਹਦਾ ਗੁਣ ਰੂਪ ਹੈ ਤੇ ਰੂਪ ਦਾ ਸੰਬੰਧ ਅੱਖਾਂ ਨਾਲ ਏ। ਉਂਝ ਸਿਆਣੇ ਲੋਕ ਕਹਿੰਦੇ ਆ, ਮਨੋਵਿਗਿਆਨਕ ਕਹਿੰਦੇ ਆ ਕਿ 83% ਬੰਦੇ ਦੇ ਅੰਦਰ ਦੀ ਮੈਲ ਅੱਖਾਂ ਸੱਟਦੀਆਂ। ਚੇਤੇ ਰੱਖੋ ਸਭ ਤੋਂ ਵੱਧ ਇਹ ਕੰਮ ਕਰਦੀਆਂ 83%। 14% ਕੰਮ ਕਰਦੇ ਆ ਕੰਨ ਤੇ 3% ਜੀਭ ਕੰਮ ਕਰਦੀ। ਸਭ ਤੋਂ ਵੱਧ ਆ ਅੱਖਾਂ ਨੇ ਜੋ ਕੋਈ ਦੇਖਦੀਆਂ ਨੇ ਅੰਦਰ ਇਕੱਠਾ ਕਰੀ ਜਾਂਦੇ। ਫਿਰ ਕਮਾਲ ਦੀ ਗੱਲ, ਜੋ ਕੋਈ ਦੇਖਦੀਆਂ ਨੇ ਕਈ ਕਈ ਸਾਲ, ਬਚਪਨ ਚ ਜੋ ਦੇਖਿਆ ਨਾ, 100 ਸਾਲ ਦੇ ਬਾਬੇ ਨੂੰ ਚੇਤੇ ਰਹਿੰਦੇ ਕਿਹੋ ਜਿਹਾ ਫੀਡ ਕੀਤੀ ਰੱਬ ਨੇ ਚੇਪੋ, ਇਹੋ ਜਿਹਾ ਸੇਵ ਕਰ ਦਿੱਤਾ ਜਾਂਦਾ ਹੀ ਕੋਈ ਨੀ। ਬਾਹਰ ਦੇ ਕੈਮਰੇ ਨਾਲ ਦੇਖੀ ਹੋਈ ਚੀਜ਼ ਸੱਚੀ ਮੁੱਚੀ ਖਤਮ ਹੋ ਸਕਦੀ, ਡਿਲੀਟ ਹੋ ਜਾਏਗੀ। ਫਿਰ ਬੇਨਤੀ ਸੁਣਿਓ, ਅੱਗ ਤੱਤ ਹੈ, ਇਹਦਾ ਗੁਣ ਰੂਪ ਹੈ, ਰੂਪ ਦਾ ਸੰਬੰਧ ਇਹ ਇਹ ਗਿਆਨ ਇੰਦਰਾ ਅੱਖਾਂ ਨੇ, ਤਿੰਨ ਹੋ ਗਏ ਨੇ ਜੀ। ਚੌਥੀ ਮੈਂ ਬੇਨਤੀ ਕਰਾਂਗਾ, ਮਿੱਟੀ ਤੱਤ ਹੈ, ਇਹਦਾ ਗੁਣ ਗੰਧ ਹੈ, ਗੰਧ ਇਹਦਾ ਗੁਣ ਜੀ। ਅੱਖਾਂ ਖਿੜੇ ਹੋਏ ਫੁੱਲ ਨੂੰ ਦੇਖ ਲੈਣ ਤੇ ਜੇ ਨੱਕ ਕੰਮ ਨਾ ਕਰੇ ਅੱਖਾਂ ਦੱਸ ਸਕਣਗੀਆਂ ਇਹ ਚ ਕਿਹੋ ਜੀ ਸੁਗੰਧੀ। ਤੁਸੀਂ ਕੰਨਾਂ ਨਾਲ ਫੁੱਲ ਲਾ ਕੇ ਦੇਖੋ, ਨੱਕ ਕੰਨ ਗਲੇ ਦਾ ਡਾਕਟਰ ਤਾਂ ਇੱਕੋ ਹੀ ਹੁੰਦਾ ਹੈ। ਕੰਨ ਨੂੰ ਤੁਸੀਂ ਫੁੱਲ ਲਾ ਕੇ ਦੇਖੋ ਤੇ ਦੱਸੋ ਵੀ ਇਸ ਫੁੱਲ ਚ ਕਿੰਨੀ ਸੁਗੰਧੀ, ਕਿਉਂਕਿ ਨੱਕ ਹੀ ਗੰਧ ਦਾ ਕੰਮ ਕਰਦਾ ਹੈ। ਕੁਰਬਾਨ ਜਾਵਾਂ ਪਰਮਾਤਮਾ ਤੋਂ, ਉਹਨੇ ਨੱਕ ਦੀ ਬਣਤਰ ਬਣਾਈ ਧਰਤੀ ਵਾਲੇ ਪਾਸੇ ਵੇ, ਕਿਉਂਕਿ ਇਹ ਇੰਦਰਾ ਹੀ ਜ਼ਮੀਨ ਦਾ, ਇਹਦਾ ਸੰਬੰਧ ਮਿੱਟੀ ਨਾਲ ਹੈ ਜੀ। ਵਾਹਿਗੁਰੂ ਜੀ ਨੇ ਕੈਸੀ ਖੇਡ ਰਚੀ, ਇਹਦਾ ਸੰਬੰਧ। ਹਾਲਾਂਕਿ ਆਪਾਂ ਸਿੱਧੇ ਚੱਲਦੇ ਹਾਂ, ਖਵਾ ਤਾਂ ਸਿੱਧੀ ਆਉਂਦੀ ਹੈ, ਹਵਾ ਥੱਲਿਓ ਥੋੜਾ ਹੁੰਦੀ। ਫਿਰ ਅਰ ਜਦੋਂ ਤੁਰਨੇ ਆ, ਖਵਾ ਸਾਨੂੰ ਸਿੱਧਿਓ ਖੱਬਿਓ ਸੱਜਿਓ ਪਏਗੀ ਨਾ, ਪਰ ਇਹਦਾ ਸੰਬੰਧ, ਕਿਉਂਕਿ ਮਿੱਟੀ ਤੱਤ ਹੈ, ਗੁਣ ਇਸ ਦਾ ਜਿਹੜਾ ਹੈ ਗੰਧ ਹੈ, ਤੇ ਇਸ ਦੇ ਗਿਆਨ ਇੰਦਰਾ ਜਿਹੜਾ ਰੱਬ ਨੇ ਨੱਕ ਬਣਾਇਆ। ਚਾਰ ਹੋ ਗਏ ਨੇ ਜੀ, ਮੈਂ ਫਿਰ ਦੁਹਰਾ ਦਿਆਂਗਾ। ਪੰਜਵਾਂ ਤੱਤ ਏ ਆਕਾਸ਼, ਆਕਾਸ਼ ਦਾ ਜਿਹੜਾ ਗੁਣ ਹੈ ਉਹ ਸ਼ਬਦ ਹੈ, ਤੇ ਸ਼ਬਦ ਦਾ ਸੰਬੰਧ ਕੰਨ ਨਾਲ ਹੈ, ਤੇ ਰੱਬ ਨੇ ਦੋਵੇਂ ਪਾਸੇ ਕੰਨ ਵੀ ਇਸ ਢੰਗ ਨਾਲ ਲਾਏ ਨੇ, ਜਦੋਂ ਸ਼ਬਦ ਦੀ ਤਰੰਗ ਜਾਂਦੀ ਤੇ ਇਸ ਤਰ੍ਹਾਂ ਅੰਦਰ ਪ੍ਰਵੇਸ਼ ਕਰਦੀ। ਰੱਬ ਨੇ ਕੰਨ ਨੱਕ ਦੀ ਤਰ੍ਹਾਂ ਨਹੀਂ ਬਣਾਏ, ਇਹਨਾਂ ਦਾ ਇਸ ਢੰਗ ਨਾਲ ਪਰਮੇਸ਼ਵਰ ਨੇ ਬਣਾ ਦਿੱਤਾ। ਬੰਦਾ ਅੱਜ ਉਹ ਫੋਟੋ ਬਣਾਉਂਦਾ, ਉਹਦੀਆਂ ਵੇਵਸ ਦੀ ਤਰੰਗਾਂ ਦੀ ਫੋਟੋ ਬਣਾ ਰਿਹਾ ਕਿ ਕੰਪਿਊਟਰ ਤੇ ਦੱਸ ਰਿਹਾ ਇਸ ਤਰ੍ਹਾਂ ਆਵਾਜ਼ ਜਾ ਰਹੀ ਹੈ, ਪਰ ਪਿਆਰੇ ਉਹਦਾ ਸੰਬੰਧ ਕੰਨ ਨਾਲ ਹੈ। ਮੈਂ ਫਿਰ ਬੇਨਤੀ ਕਰਾਂਗਾ, ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਮੈਂ ਰਿਪੀਟ ਕਰਨ ਲੱਗਾ। ਪਾਣੀ ਤੱਤ ਹੈ, ਗੁਣ ਇਹਦਾ ਰਸ ਹੈ, ਗਿਆਨ ਇੰਦਰਾ ਇਹਦੀ ਸਾਡੀ ਜੀਭ ਹੈ। ਅੱਗ ਤੱਤ ਹੈ, ਗੁਣ ਇਹਦਾ ਰੂਪ ਹੈ, ਇਹਦਾ ਗਿਆਨ ਇੰਦਰਾ ਰੱਬ ਨੇ ਅੱਖਾਂ ਬਣਾਈਆਂ ਨੇ। ਅਗਲੀ ਬੇਨਤੀ, ਮਿੱਟੀ ਪਰਮਾਤਮਾ ਨੇ ਤੱਤ ਪੈਦਾ ਕੀਤਾ, ਗੁਣ ਇਹਦਾ ਗੰਧ ਪੈਦਾ ਕੀਤਾ, ਤੇ ਇਸ ਦਾ ਜਿਹੜਾ ਗਿਆਨ ਇੰਦਰਾ ਰੱਬ ਨੇ ਬਣਾਇਆ ਉਹ ਨਾਸਕਾ ਬਣਾ ਦਿੱਤੀ। ਇਹ ਆਕਾਸ਼ ਤੱਤ ਹੈ, ਗੁਣ ਇਹਦਾ ਸ਼ਬਦ ਹੈ, ਗਿਆਨ ਇੰਦਰਾ ਰੱਬ ਨੇ ਇਹਦੇ ਕੰਨ ਬਣਾ ਦੇ। ਪੰਜਵਾਂ ਰਹਿ ਗਿਆ ਜੀ ਇੱਕ, ਵਾਯੂ ਪਵਨ। ਪਵਨ ਤੱਤ ਹੈ, ਇਹ ਸੁਣੀ ਨਹੀਂ ਜਾਂਦੀ ਇੰਨੀ, ਪਰ ਪਵਨ ਦਾ ਜਿਹੜਾ ਗੁਣ ਹੈ ਉਹ ਸਪਰਸ਼ ਹੈ, ਤੇ ਸਪਰਸ਼ ਜਿਹੜਾ ਉਹਦਾ ਪਤਾ ਸਿਰਫ ਸਕਿਨ ਨੂੰ ਲੱਗਦਾ। ਪੰਜ ਗਿਆਨ ਇੰਦਰੀਆਂ ਵਿੱਚੋਂ ਸਭ ਤੋਂ ਵੱਡਾ ਗਿਆਨ ਇੰਦਰਾ ਜਿਹੜਾ ਉਹ ਸੱਚੀ ਮੁੱਚੀ ਸਕਿਨ ਹੈ। ਪੂਰੇ ਦਾ ਪੂਰਾ ਤਨ ਰੱਬ ਨੇ ਚਮੜੀ ਨਾਲ ਢੱਕਿਆ ਹੋਇਆ ਹੈ, ਤੇ ਚਮੜੀ ਦਾ ਸੰਬੰਧ ਪਵਨ ਨਾਲ ਹੈ। ਮੈਨੂੰ ਬਖਸ਼ ਦਿਓ ਇੱਕ ਲਫ਼ਜ਼ ਮੈਂ ਬੜਾ ਖੁੱਲ ਕੇ ਕਹਿਣ ਲੱਗਾ, ਕਾਮ ਦਾ ਸੰਬੰਧ ਵੀ ਜ਼ਿਆਦਾ ਪਾਉਣ ਦੇ ਨਾਲ, ਕਿਉਂਕਿ ਇਹਦਾ ਚਮੜੀ ਨਾਲ ਸੰਬੰਧ ਹੈ ਜੀ। ਫਿਰ ਅਰਜ਼ ਹੈ, ਇਹ ਪੰਜ ਤੱਤ ਹੋ ਗਏ, ਪੰਜ ਇਹਦੇ ਗੁਣ ਹੋ ਗਏ, ਪੰਜ ਗਿਆਨ ਇੰਦਰੇ ਨੇ, ਪਰ ਇਹ ਹੀ ਸਾਡੇ ਵਾਸਤੇ ਗਿਆਨ ਪੈਦਾ ਕਰ ਸਕਦੇ ਆ, ਇਹੀ ਅਗਿਆਨ ਪੈਦਾ ਕਰ ਸਕਦੇ ਆ। ਫਿਰ ਧਿਆਨ ਨਾਲ ਸੁਣਿਓ, ਇਹ ਅੱਖਾਂ, ਇੱਕ ਪਾਸੇ ਅਸੀਂ ਸ਼ਬਦ ਵਰਤਨੇ ਆ ਕਿ ਨਾਨਕ ਸੇ ਅੱਖੜੀਆਂ ਬਿਆਨ, ਉਹ ਅੱਖਾਂ ਹੋਰ ਨੇ, ਪਰ ਕਿਆ ਤਾਂ ਅੱਖਾਂ ਨਾ। ਸਤਿਗੁਰਾਂ ਨੇ ਕਿਹਾ ਅੱਖਾਂ ਜੇ ਗੁਰੂ ਸ਼ਬਦ ਬਾਣੀ ਦੇਖਣ ਤੇ ਗੱਲ ਵੱਖਰੀ, ਪਰ ਇਹ ਹੀ ਅੱਖਾਂ ਪਰਾਏ ਰੂਪ ਨੂੰ ਦੇਖ ਕੇ ਅੰਦਰ ਮਲੀਨਤਾ ਇਕੱਠੀ ਕਰੀ ਜਾਣ। ਯਾਦ ਰੱਖਿਓ, ਇਹ ਹੀ ਜਿਹੜਾ ਗੁਣ ਸੀ ਇਹ ਦੋਸ਼ ਬਣ ਜਾਂਦਾ। ਇਸੇ ਕਰਕੇ ਗੁਰੂ ਜੀ ਨੇ ਇਹ ਪੰਜ ਗੁਣ ਜਦੋਂ ਪੰਜ ਜੀਵਾਂ ਦੇ ਦੋਸ਼ ਬਣੇ ਤੇ ਉਹਨੂੰ ਬਾਣੀ ਚ ਕਿਹਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ ਪੰਚ ਦੋਖ ਆਸਾਦ ਜਾਮੈ ਤਾਕਿ ਕੇਤਕ ਆਸ। ਮੇਰੀ ਬੇਨਤੀ ਹੈ, ਪੰਜ ਜੀਵ ਗਿਣ ਦਿੱਤੇ, ਮ੍ਰਿਗ ਮ੍ਰਿਗ ਜਿਹੜਾ ਇਹ ਮੈਂ ਬਾਣੀ ਚ ਅਰਜ ਕਰ ਰਿਹਾ ਭਗਤ ਰਵਿਦਾਸ ਜੀ, ਮ੍ਰਿਗ ਦਾ ਸੰਬੰਧ ਆਕਾਸ਼ ਤੱਤ ਨਾਲ ਬੜਾ ਜੀ। ਜਦੋਂ ਸ਼ਬਦ ਘੰਟਾ ਕਿਹੜਾ ਵੱਜਦਾ ਹੈ ਤੇ ਮ੍ਰਿਗ ਉਹਦੀ ਆਵਾਜ਼ ਸੁਣ ਕੇ ਦੌੜਦਾ। ਪਿਆਰੇ ਉਹਦੇ ਕੰਨਾਂ ਨੂੰ ਇੱਕ ਰਸ ਲੱਗ ਗਿਆ, ਸ਼ਿਕਾਰੀ ਤੀਰ ਮਾਰ ਕੇ ਗੋਲੀ ਮਾਰ ਕੇ ਮ੍ਰਿਗ ਨੂੰ ਮਾਰ ਦਿੰਦਾ, ਇੱਕ ਕੰਨਾਂ ਦਾ ਦੋਸ਼ ਬਣਿਆ ਹੋਇਆ ਉਹਨੂੰ ਮੌਤ ਦੇ ਮੂੰਹ ਚ ਲੈ ਗਿਆ। ਅਗਲੀ ਬੇਨਤੀ, ਮੀਨ, ਮੀਨ ਪਾਣੀ ਚ ਰਹਿੰਦੀ ਮੱਛੀ, ਇਹਨੂੰ ਰੱਬ ਨੇ ਜੀਭ ਦਾ ਚਸਕਾ ਦਿੱਤਾ ਜੀ, ਇੱਕੋ ਰਸ ਇਹਨੂੰ, ਇਹੀ ਦੋਸ਼ ਬਣ ਜਾਂਦਾ। ਇਹੀ ਜੀਵ ਜਦੋਂ ਸ਼ਿਕਾਰੀ ਦੀ ਕੁੰਡੀ ਨਾਲ ਲੱਗੇ ਕੋਈ ਮਾਸ ਦੇ ਟੁਕੜੇ ਨੂੰ ਖਾਣ ਆਉਂਦੀ ਹੈ ਤੇ ਸੱਚ ਇਹ ਖੁਦ ਆਪ ਸ਼ਿਕਾਰ ਹੋ ਜਾਂਦੀ। ਮੈਂ ਬੇਨਤੀ ਕਰਾਂ, ਮ੍ਰਿਗ, ਮੀਨ, ਭਰਿੰਗ, ਭਰਿੰਗ ਕਹਿੰਦੇ ਨੇ ਆਪਣੇ ਜੀ ਆ ਜਿਹੜਾ ਭਵਰਾਖ ਹੈ, ਜਦੋਂ ਫੁੱਲ ਖਿੜਦਾ ਤੇ ਭਵਰਾ ਸੁਗੰਧੀ ਨਾਸਕਾ ਕਰਕੇ ਆਉਂਦਾ ਨਾ, ਕਮਲ ਦਾ ਫੁੱਲ ਖਿੜਿਆ ਭਵਰਾ ਉਹਦੇ ਚ ਆ ਕੇ ਬੈਠ ਜਾਂਦਾ, ਇੰਨਾ ਸ਼ਦਾਈ ਹੋ ਜਾਂਦਾ ਉਹਨੂੰ ਸ਼ਾਮ ਨੂੰ ਉੱਡਣਾ ਭੁੱਲ ਜਾਂਦਾ ਤੇ ਫੁੱਲ ਦੀਆਂ ਪੰਖੜੀਆਂ ਸਮੇਟੀਆਂ ਜਾਂਦੀਆਂ ਨੇ, ਸਾਰੀ ਰਾਤ ਰਹਿਣ ਕਰਕੇ ਵਿੱਚ ਉਹਦੀ ਮੌਤ ਹੋ ਜਾਂਦੀ, ਇੱਕੋ ਸਿਰਫ ਗੰਧ ਦਾ ਦੋਸ਼ ਮਾਰ ਕੇ। ਮ੍ਰਿਗ, ਮੀਨ, ਭਰਿੰਗ, ਪਤੰਗ, ਚੌਥਾ ਹੈ ਭੰਬਟ ਜਿਹਨੂੰ ਪਰਵਾਨਾ ਕਹਿੰਦੇ, ਇਹਨੂੰ ਇੱਕੋ ਸਿਰਫ ਇੱਕੋ ਦੋਸ਼ ਏ ਅਰੂਪ ਦਾ, ਦੀਵਾ ਬਲਦਾ ਤੇ ਉੱਡਦਾ ਹੋਇਆ ਭੰਬਟ ਦੀਵੇ ਤੇ ਜਾ ਬੈਠਦਾ, ਉਹਨੂੰ ਸਮਝਦਾ ਪਤਾ ਨੀ ਲਾਲੀ ਚ ਕੀ ਏ, ਉਹਦੇ ਤੇ ਡਿੱਗਿਆਂ ਉਹਦੀ ਮੌਤ ਹੁੰਦੀ ਏ। ਗੁਰੂ ਸਾਹਿਬ ਕਹਿੰਦੇ ਸਿਰਫ ਇੱਕੋ ਰੂਪ ਦਾ ਦੋਸ਼ ਸੀ। ਤੇ ਚੌਥਾ ਸ਼ਬਦ ਮੈਂ ਵਰਤਾਂਗਾ, ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਪੰਜਵਾਂ ਹੈ ਹਾਥੀ। ਹਾਥੀ ਨਿਕੰਮੇ ਨੂੰ ਸਿਰਫ ਤੁਚਾ ਦੇ ਸਕਿਨ ਦੇ ਸਪਰਸ਼ ਦਾ ਦੋਸ਼ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਕਾਗਜ਼ ਦੀ ਹਸਤਨੀ ਬਣਾ ਕੇ ਜਿਹੜੇ ਹਾਥੀਆਂ ਨੂੰ ਪਕੜਦੇ ਨੇ ਜੰਗਲਾਂ ਚ, ਖੱਡਾਂ ਪੱਟਦੇ ਆ, ਚੰਗਾ ਡੂੰਘਾ ਟੋਇਆ ਪੱਟ ਕੇ ਉਹਦੇ ਉੱਤੇ ਛੱਤ ਪਾ ਦਿੰਦੇ ਆ, ਛੱਤ ਦੇ ਨਾਲ ਹੀ ਖੱਡੇ ਦੇ ਸਾਹਮਣੇ ਉਹ ਕਾਗਜ਼ ਦੀ ਹਸਤਨੀ ਸਟੈਚੂ ਬਣਾ ਦਿੰਦੇ ਆ ਹਾਥਨੀ ਦਾ। ਉਹ ਵਾਸ਼ਨਾ ਦਾ ਪੀੜਿਆ ਹੋਇਆ ਜਦੋਂ ਉਸ ਸਟੈਚੂ ਵੱਲ ਆਉਂਦਾ, ਭਾਰਾਂ ਯਾਦਾ ਹੋਣ ਕਰਕੇ ਛੱਤ ਟੁੱਟ ਜਾਂਦੀ ਏ, ਉਹ ਖੱਡੇ ਚ ਡਿੱਗ ਪੈਂਦਾ, ਮਹਾਵਤ ਉਹਦੇ ਸਿਰ ਤੇ ਕੁੰਡੇ ਮਾਰਦਾ। ਇੰਨੀ ਤਾਕਤ ਵਾਲਾ ਹਾਥੀ ਸਿਰਫ ਇੱਕ ਸਪਰਸ਼ ਦੇ ਦੋਸ਼ ਕਰਕੇ ਸਾਰੀ ਜ਼ਿੰਦਗੀ ਬੰਦੇ ਦਾ ਗੁਲਾਮ ਰਹਿੰਦਾ। ਮੇਰੀ ਬੇਨਤੀ ਜੇ ਪਿਆਰਿਓ, ਇਹ ਗੱਲਾਂ ਕਹਿਣ ਮਾਤਰ ਨਹੀਂ, ਇਹ ਕੋਈ ਕਵਿਤਾ ਥੋੜੀ ਹੈ, ਇਹ ਸਭ ਨਾਲ ਵਾਪਰ ਰਿਹਾ। ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ, ਪਰਮਾਤਮਾ ਜੀ ਇਹਨਾਂ ਜੀਵਾਂ ਨੂੰ ਸਿਰਫ ਇੱਕ ਇੱਕ ਰਸ ਸੀ, ਮੱਛੀ ਨੂੰ ਜੀਭ ਦਾ, ਭੌਰੇ ਨੂੰ ਗੰਧ ਦਾ, ਇਹ ਹਰਨ ਨੂੰ ਕੰਨਾਂ ਦਾ, ਪਤੰਗੇ ਨੂੰ ਅੱਖਾਂ ਦਾ, ਹਾਥੀ ਨੂੰ ਸਪਰਸ਼ ਦਾ, ਇੱਕ ਇੱਕ ਰਸ ਕਰਕੇ ਪੰਜਾਂ ਦਾ ਅੰਤ ਹੋ ਗਿਆ। ਇਸ ਬੰਦੇ ਦਾ ਕੀ ਬਣੇਗਾ ਜਿਸ ਕੱਲੇ ਨੂੰ ਪੰਜ ਚਮੜੇ ਹੋਏ, ਇਹਦਾ ਕਿਤੇ ਬਚਾਅ ਹੋ ਸਕਦਾ? ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਬਨਾਸ, ਪੰਚ ਦੋਖ ਆਸਾਦ ਜਾਮੈ ਤਾਕੀ ਕੇਤਕ ਆਸ। ਮੇਰੀ ਬੇਨਤੀ ਸੁਣੋ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ, ਬਿਲਕੁਲ ਕੋਈ ਸ਼ੱਕ ਨਹੀਂ। ਹਾਂ, ਜਿਸ ਵਕਤ ਗੁਰਿਆਈ ਦਿੱਤੀ ਨਾ, ਉਸ ਤੋਂ ਕੁਝ ਦਿਨ ਪਹਿਲਾਂ ਭਾਈ ਨੰਦ ਲਾਲ ਸਾਹਿਬ ਹਜ਼ੂਰ ਸਾਹਿਬ ਤੱਕ ਮਹਾਰਾਜ ਜੀ ਦੇ ਨਾਲ ਗਏ ਆ, ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਤਕਰੀਬਨ 33 ਸਾਲ ਵੱਡੇ ਨੇ ਭਾਈ ਸਾਹਿਬ, ਭਾਈ ਨੰਦ ਲਾਲ ਜੀ 33 ਸਾਲ ਵੱਡੇ ਸਨ ਮਹਾਰਾਜ ਜੀ ਤੋਂ, ਤੇ ਸਤਿਗੁਰਾਂ ਤੋਂ ਬਾਅਦ ਮੇਰਾ ਖਿਆਲ ਉਹ 1718 ਤੱਕ ਰਹੇ ਆ। ਜਦੋਂ ਸਤਿਗੁਰੂ ਜੀ ਜੋਤੀ ਜੋ ਸਮਾ ਗਏ, ਉਹ ਫਿਰ ਮੁਲਤਾਨ ਚਲੇ ਗਏ। ਇਤਿਹਾਸਕਾਰ ਕਹਿੰਦੇ ਨੇ ਵਿਦਵਾਨ ਸਨ, ਉਹਨਾਂ ਨੇ ਵਿਦਿਆਲਿਆ ਖੋਲਿਆ, ਪਰ ਜਦੋਂ ਹਜ਼ੂਰ ਸਾਹਿਬ ਸਤਿਗੁਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਰੀਰ ਨੂੰ ਸੱਚਖੰਡ ਪਿਆਨਾ ਕਰ ਜਾਣਾ, ਚਲੋ ਜੋਤੀ ਜੋਤ ਸਮਾਉਣਾ ਅਸੀਂ ਕਹਿੰਦੇ ਹਾਂ, ਪਿਆਰੋ ਸੱਚੀ ਤੁਹਾਨੂੰ ਦੱਸਾਂ, ਲਵੋ ਚੰਗਾ ਹੈ, ਗੁਰੂ ਤਾਂ ਖੁਦ ਹੀ ਜੋਤ ਸਰੂਪ ਹੈ, ਜੋਤੀ ਚ ਜੋਤ ਸਮਾਏਗੀ ਆਤਮਾ ਤੇ ਪਰਮਾਤਮਾ, ਤੇ ਜੇ ਸਰੀਰ ਵਿੱਚ ਆਪ ਵਾਹਿਗੁਰੂ ਜੀ ਪ੍ਰਗਟ ਹੋ ਗਏ ਨੇ, ਉਹ ਤਾਂ ਜੋਤ ਸਰੂਪ ਨੇ ਜੀ। ਫਿਰ ਅਰਜ ਮਹਾਰਾਜ ਜੀ ਨੂੰ ਭਾਈ ਨੰਦ ਲਾਲ ਸਾਹਿਬ ਪ੍ਰਸ਼ਨ ਕਰਦੇ, ਪੁੱਛਦੇ, ਸੱਚੇ ਪਾਤਸ਼ਾਹ ਜੀ, ਆਪ ਜੀ ਪ੍ਰਭਪੁਰ ਪਿਆਨਾ ਕਰ ਲੱਗਿਓ, ਵੈਸੇ ਨਾ ਇਹ ਮਹਾਰਾਜ ਜੀ ਨੇ ਜਿਹੜੇ ਸ਼ਬਦ ਵਰਤੇ ਆ ਬਾਣੀ ਚ, ਭੱਟਾਂ ਨੇ ਵਰਤੇ ਨੇ ਦੇਵਪੁਰੀ, ਗੁਰੂ ਰਾਮਦਾਸ ਜੀ ਦੇ ਲਈ ਜਿਹੜਾ ਸ਼ਬਦ ਵਰਤਿਆ, ਤੇ ਭੱਟ ਸਾਹਿਬਾਨ ਦਾ ਆਖਰੀ ਸਵਈਆ ਗੁਰੂ ਗ੍ਰੰਥ ਸਾਹਿਬ ਚ ਇਹ ਵੇ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ। ਵੇਖੋ ਕਿੱਡੇ ਪਿਆਰੇ, ਕਹਿੰਦੇ ਨੇ ਗੁਰੂ ਰਾਮਦਾਸ ਜਦੋਂ ਦੇਵਪੁਰੀ ਗਏ, ਜਿਹਨੂੰ ਆਪਾਂ ਸੱਚਖੰਡ ਕਹਿੰਦੇ ਹਾਂ, ਉੱਥੇ ਭੱਟ ਜੀ ਕਹਿ ਰਹੇ ਨੇ ਵਾਹਿਗੁਰੂ ਜੀ ਨੇ ਆਪਣਾ ਸਿੰਘਾਸਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ, ਏਦੋਂ ਵੱਡਾ ਸ਼ਬਦ ਕੋਈ ਹੋਵੇਗਾ ਜੀ? ਮਹਾਰਾਜ ਕਹਿੰਦੇ ਨੇ ਉੱਥੇ ਸਿੰਘਾਸਨ ਦੇ ਦਿੱਤਾ। ਅਗਲੀ ਬੇਨਤੀ, ਜਦੋਂ ਸਤਿਗੁਰੂ ਜੀ ਨੇ ਇੱਕ ਹੋਰ ਲਫ਼ਜ਼ ਵਰਤੇ, ਅਸੀਂ ਸਾਰੇ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਕਹਿਣਾ ਵੀ ਚਾਹੀਦਾ, ਉਂਝ ਵੈਸੇ ਨਾ ਕਿਉਂਕਿ ਜਦੋਂ ਸ਼ਬਦਾਵਲੀ ਵੱਲ ਦੇਖਦੇ ਹਾਂ ਜੀ, ਅਸੀਂ ਕਈ ਵਾਰੀ ਮੰਨ ਲਓ ਕਈ ਕਹਿ ਦੇ ਵੀ ਫਲਾਣੇ ਥਾਂ ਤੇ ਸਿੰਘ ਮਾਰਿਆ ਗਿਆ, ਮਰ ਗਿਆ, ਅਸੀਂ ਗੁੱਸਾ ਕਰ ਜਾਂਦੇ ਹਾਂ, ਨਹੀਂ ਜੀ ਇਹ ਮਰ ਗਿਆ ਸ਼ਬਦ ਕਿਉਂ ਕਹਿ ਦਿੱਤਾ? ਗੁਰਮੁਖੋ ਪੂਰੇ ਗੁਰੂ ਗ੍ਰੰਥ ਸਾਹਿਬ ਚ ਸ਼ਹੀਦ ਲਫ਼ਜ਼ ਸਿਰਫ ਦੋ ਵਾਰੀ ਆਇਆ, ਮਰਨਾ ਲਫ਼ਜ਼ ਬੜੀ ਵਾਰੀ ਆਇਆ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰਨਾ ਵਰਤਿਆ, ਮਰੂ ਤਾਂ ਹਰ ਕੈ ਦੁਆਰ, ਮਰਨ ਮੁਣਸਾ ਸੂਰਿਆ ਹੱਕ ਹੈ। ਫਿਰ ਦੇਖੋ ਕਿੱਡੀ ਕਮਾਲ ਦੀ ਗੱਲ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਹੈ। ਸ਼ਹੀਦ ਲਫ਼ਜ਼ ਤਾਂ ਇੰਨਾ ਆਇਆ ਹੀ ਨੀ ਜੀ, ਪਰ ਅਸੀਂ ਸਵੀਕਾਰ ਕਰ ਲਿਆ ਇਹ ਅਰਬ ਚੋ ਸ਼ਬਦ ਆਇਆ, ਅਰਬੀ ਦਾ ਲਫ਼ਜ਼ ਹੈ। ਅਸੀਂ ਜਿਹੜਾ ਸ਼ਹੀਦੀ ਲਫ਼ਜ਼ ਦਿੱਤਾ ਇਹ ਬਿਲਕੁਲ ਕਿਸੇ ਸਾਹਿਤ ਨਹੀਂ, ਇਹ ਸ਼ਹੀਦੀ ਲਫ਼ਜ਼ ਸਾਡਾ ਪੰਜਾਬੀ ਦੀ ਬਣਤਰ ਹੈ ਤੇ ਇਹਨੂੰ ਅਸੀਂ ਸਵੀਕਾਰ ਕੀਤਾ ਜੀ। ਸ਼ਹੀਦੀ ਲਫ਼ਜ਼ ਕਦੀ ਸਲਾਮ ਵਾਲੇ ਨੀ ਵਰਤਦੇ, ਉਹ ਸਿਰਫ ਦੋ ਲਫ਼ਜ਼ ਵਰਤਦੇ ਨੇ, ਸ਼ਹੀਦ ਤੇ ਸ਼ਹਾਦਤ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤਿਆ, ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਜ ਮਰੋ ਹੈ। ਇਸ ਕਰਕੇ ਮਰਨਾ ਸ਼ਬਦ ਮਾੜਾ ਨਹੀਂ, ਬਸ ਮਾੜਾ ਉਦੋਂ ਵੀ ਬਣਦਾ ਬੰਦਾ ਮਰਿਆ ਕਿਵੇਂ, ਮਰ ਪੇ ਨਾ ਜਾਣਿਆ ਕੋਈ। ਹੁਣ ਮੈਂ ਫਿਰ ਅਰਜ ਕਰਾਂ, ਸਤਿਗੁਰੂ ਜੀ ਲਈ ਜਿਹੜਾ ਸ਼ਬਦ ਵਰਤਿਆ ਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਨੇ ਸ਼ਹਾਦਤ ਤੋਂ ਵੀ ਉੱਤੇ ਦਾ ਸ਼ਬਦ ਵਰਤਦਾ, ਪ੍ਰਭਪੁਰ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ। ਗੁਰਮੁਖੋ ਉੱਥੇ ਸਤਿਗੁਰੂ ਨੂੰ ਪੁੱਛਦੇ ਨੇ, ਮਹਾਰਾਜ ਆਪ ਜੀ ਦੇ ਦਰਸ਼ਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਆ, ਨੰਦ ਲਾਲ ਪਿਆਰੇ ਨੰਦ ਲਾਲ ਜੀ, ਸਾਡੇ ਤਿੰਨ ਰੂਪ ਨੇ। ਪਹਿਲਾ ਰੂਪ ਹੈ ਸਾਡਾ ਨਿਰਗੁਣ, ਨਿਰਗੁਣ ਦਾ ਮਤਲਬ ਇਹ ਨਹੀਂ ਕਿ ਉਹਦੇ ਚ ਗੁਣ ਕੋਈ ਨਹੀਂ, ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ, ਕਿਉਂਕਿ ਰਜ ਗੁਣ ਤਮ ਗੁਣ ਸਤ ਗੁਣ ਇਹ ਚ ਸਾਰੀ ਸ੍ਰਿਸ਼ਟੀ ਤੇ ਤਿੰਨਾਂ ਗੁਣਾਂ ਤੋਂ ਉੱਪਰ। ਤੇ ਮਹਾਰਾਜ ਇਹ ਰੂਪ ਕੈਸਾ? ਇਹ ਕਹਿੰਦੇ ਸਿੱਖ ਕਿਤੇ ਵੀ ਚਲਾ ਜਾਏ, ਫਿਰ ਧਿਆਨ ਨਾਲ ਸੁਣਿਓ, ਕਿਤੇ ਵੀ ਮੈਂ ਕਹਿ ਰਿਹਾ, ਇਸ ਧਰਤੀ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਵੀ ਚਲਾ ਜਾਏ, ਸੱਚ ਇਵੇਂ ਇੱਕ ਰੂਪ ਮੇਰਾ ਸਾਰੀਆਂ ਥਾਵਾਂ ਤੇ ਹੋਵੇਗਾ, ਪਰ ਮਹਿਸੂਸ ਉਹਨੂੰ ਹੋਵੇਗਾ ਜਿਹੜਾ ਸ਼ਬਦ ਦੀ ਕਮਾਈ ਕਰੇ। ਮਹਾਰਾਜ ਜੀ ਉਹ ਰੂਪ ਕਿਵੇਂ? ਸਤਿਗੁਰਾਂ ਨੇ ਬੜਾ ਪਿਆਰਾ ਉੱਤਰ ਦਿੱਤਾ ਜੀ, ਮੇਰੀ ਗੱਲ ਧਿਆਨ ਨਾਲ ਸੁਣਿਓ ਜੀ, ਗੁਰੂ ਸਾਹਿਬ ਕੀ ਉੱਤਰ ਦਿੰਦੇ? ਭਾਈ ਨੰਦ ਲਾਲ ਪੁੱਛਦੇ ਨੇ, ਸੱਚੇ ਪਾਤਸ਼ਾਹ ਕਿ ਕਿਰਪਾ ਕਰਕੇ ਜਿਹੜਾ ਨਿਰਗੁਣ ਰੂਪ ਹੈ ਇਹ ਸਾਰੀਆਂ ਥਾਵਾਂ ਤੇ ਕਿਵੇਂ? ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਭਾਈ ਨੰਦ ਲਾਲ ਆਹ ਦੇਖੋ ਉੱਪਰ ਆਕਾਸ਼ ਹੈ। ਸੌਖਾ ਹੋਰ ਬਾਣੀ ਚ ਅਰਜ ਕਰਦੇ, ਮੰਨ ਲਓ ਪੂਰਨਮਾਸ਼ੀ ਦੀ ਰਾਤ ਹੈ, ਇਹ ਮੈਂ ਲਫ਼ਜ਼ ਆਪਣੇ ਕੋਲੋਂ ਲੈਣ ਲੱਗਾ, ਸਤਿਗੁਰਾਂ ਨੇ ਆਕਾਸ਼ ਕਿਉਂ ਜੀ ਬਾਣੀ ਚ ਆਉਂਦਾ, ਪੂਰਨਮਾਸ਼ੀ ਦੀ ਰਾਤ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚੰਦਰਮਾ ਨਿਕਲਿਆ ਹੋਇਆ ਤੇ ਅਸੀਂ ਥੱਲੇ ਪਾਣੀ ਦੇ ਘੜੇ ਭਰ ਕੇ ਰੱਖੇ ਆ, ਨਿਰਮਲ ਪਾਣੀ, ਉੱਤੇ ਚੱਪਣੀਆਂ ਨੇ। ਜਦੋਂ ਅਸੀਂ ਪਾਣੀ ਦੇ ਘੜੇ ਦੀ ਚੱਪਣੀ ਚੁੱਕਣੇ ਆ ਤੇ ਪਿਆਰਿਓ ਇੱਕੋ ਥਾਂ ਤੇ ਅਣਗਿਣਤ ਗਿਣਤੀ ਨਾ ਕਰੋ, ਜਿੰਨੇ ਮਰਜ਼ੀ ਘੜੇ ਭਰ ਕੇ ਰੱਖ ਲਓ, ਹਰ ਘੜੇ ਦੇ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਦਿਸੇਗਾ, ਹਰ ਘੜੇ 'ਚ। ਹੁਣ ਜੇ ਮੈਂ ਕਹਾਂ ਜੀ ਚੰਦਰਮਾ ਸਾਡੇ ਅੰਮ੍ਰਿਤਸਰ ਨਿਕਲਿਆ ਤੇ ਲਾਹੌਰ ਵਾਲਾ ਮੁਸਲਮਾਨ ਵੀਰ ਕਹੇਗਾ, ਨਾ ਚੰਦਰਮਾ ਤਾਂ ਸਾਡੇ ਲਾਹੌਰ ਹੈ। ਸੱਚ ਇਵੇਂ ਇੱਕ ਚੰਦਰਮਾ ਇੱਕੋ ਵੇਲੇ ਇਸ ਧਰਤੀ ਤੇ ਹਰ ਘੜੇ ਵਿੱਚ ਦਿਸਦਾ ਹੈ। ਮਹਾਰਾਜ ਕਹਿੰਦੇ ਨੇ, ਨੰਦ ਲਾਲ ਇੱਕ ਰੂਪ ਮੇਰਾ ਨਿਰਗੁਣ ਹੈ ਜਿਹੜਾ ਹਰ ਥਾਂ ਤੇ ਹੈ, ਪਰ ਜਿਹੜਾ ਪਾਣੀ ਦੀ ਤਰ੍ਹਾਂ ਨਿਰਮਲ ਹਿਰਦਾ ਹੋਵੇਗਾ ਨਾ ਤੇ ਟਿਕਿਆ ਹੋਇਆ ਹੋਵੇਗਾ, ਉਸ ਹਰ ਹਿਰਦੇ ਵਿੱਚ ਮੇਰਾ ਪ੍ਰਤੀਬਿੰਬ ਦਿਸੇ ਉਹ ਸਾਰੀਆਂ ਥਾਂ ਤੇ। ਫਿਰ ਬੇਨਤੀ ਸੁਣੋ, ਇੱਕ ਸਤਿਗੁਰਾਂ ਦਾ ਰੂਪ ਹੈ, ਅਸੀਂ ਕਹਿੰਦੇ ਮਹਾਰਾਜ ਦੀ ਹਜ਼ੂਰੀ ਚ ਹਾਂ, ਬਿਲਕੁਲ ਕੋਈ ਸ਼ੱਕ ਨਹੀਂ, ਸਮਰੱਥ ਸਤਿਗੁਰੂ ਜਿਸ ਸਰੂਪ ਨੂੰ ਮੱਥਾ ਟੇਕਿਆ, ਪਰ ਪਿਆਰਿਓ ਇੱਕ ਸਤਿਗੁਰੂ ਦਾ ਰੂਪ ਸਰਬ ਵਿਆਪਕ ਹੈ, ਤੁਸੀਂ ਕਿਤੇ ਵੀ ਜਾਂਦੇ ਹੋ ਕਦੀ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਵੱਖ ਨਹੀਂ ਹੋਏ। ਉਹਨਾਂ ਨੂੰ ਸਤਿਗੁਰਾਂ ਨੇ ਕਿਹਾ, ਸੋ ਸਤਿਗੁਰ ਪਿਆਰਾ ਮੇਰਾ ਮੇਰਾ ਨਾਲ ਕਿਹਾ, ਸਿਰਫ ਗੁਰਦੁਆਰੇ ਚ ਨਹੀਂ ਹਰ ਥਾਂ ਤੇ, ਪਰ ਸ਼ਬਦ ਦੇ ਅਭਿਆਸ ਨਾਲ, ਸੋ ਸਤਿਗੁਰ ਪਿਆਰਾ ਮੇਰਾ ਨਾਲ ਕਹਿ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮਹਾਰਾਜ ਜੀ ਨੇ ਫਰਮਾਇਆ, ਜਿਵੇਂ ਆਕਾਸ਼ ਸਾਰੀਆਂ ਥਾਵਾਂ ਤੇ ਹੈ, ਇਸੇ ਤਰ੍ਹਾਂ ਇੱਕ ਰੂਪ ਮੇਰਾ ਹੈ ਜਿਹੜਾ ਸਰਬ ਵਿਆਪਕ ਸਾਰੀਆਂ ਥਾਵਾਂ ਤੇ। ਮਹਾਰਾਜ ਜੀ ਦੇ ਬੋਲ ਨੇ ਜੀ, ਆ ਗੁਰਗੱਦੀ ਵੇਲੇ ਕਹਿ, ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿੱਤ ਲਾਏ। ਭਾਈ ਨੰਦ ਲਾਲ ਚਿੱਤ ਲਾ ਕੇ ਸੁਣੋ, ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਧਿਆਨ ਨਾਲ ਸੁਣਿਓ, ਗੁਰੂ ਸ਼ਬਦ ਕਹੂੰ ਤੋਹੇ ਸਮਝਾਏ। ਇੱਕ ਰੂਪ ਹੈ ਨਿਰਗੁਣ, ਮਹਾਰਾਜ ਜੀ ਨੇ ਸ਼ਬਦ ਵਰਤਿਆ, ਏਕ ਰੂਪ ਤਿਉ ਗੁਣ ਤੇ ਪਰੈ, ਰਜ ਗੁਣ ਤਮ ਗੁਣ ਸਤ ਗੁਣ ਇਸ ਤੋਂ ਉੱਪਰ ਹੈ, ਨੇਤ ਨੇਤ ਜੈ ਨਿਗਮ ਉਚਰੈ, ਉਹ ਰੂਪ ਜਿਹਨੂੰ ਸੱਚ ਐਵੇਂ ਬੇਦ ਬੋਲ ਬੋਲ ਕੇ ਕਹਿੰਦੇ ਨਾ ਇਤੀ ਨਾ ਇਤੀ ਨਾ ਇਤੀ, ਨੇਤ ਨੇਤ ਜਨ ਨਿਗਮ ਉਚਰੈ। ਅੱਗੇ ਮਹਾਰਾਜ ਕਹਿੰਦੇ ਆ ਘੱਟ ਘੱਟ ਵਿਆਪਕ ਅੰਤਰ ਜਾਮੀ, ਪੂਰ ਰਹੋ ਜੋ ਚੱਲ ਘੱਟ ਪਾਣੀ। ਇਸ ਤਰ੍ਹਾਂ ਇੱਕ ਰੂਪ ਹੈ ਜਿਵੇਂ ਪਾਣੀ ਦੇ ਘੜਿਆਂ ਵਿੱਚ, ਹਰ ਘੜੇ ਵਿੱਚ ਆਕਾਸ਼ ਗਏ, ਇਸੇ ਤਰ੍ਹਾਂ ਜਿੰਨੇ ਸਰੀਰ ਨੇ। ਨੰਦ ਲਾਲ ਜੀ, ਕੋਈ ਸਰੀਰ ਐਸਾ ਨਹੀਂ ਸਿੱਖ ਦਾ ਜਿਹਦੇ ਵਿੱਚ ਮੇਰਾ ਵਾਸ ਨਹੀਂ। ਫਿਰ ਬੇਨਤੀ ਧਿਆਨ ਨਾਲ ਸੁਣਿਓ ਜੀ। ਉਸ ਤੋਂ ਬਾਅਦ ਭਾਈ ਸਾਹਿਬ ਨੂੰ ਦੂਸਰਾ ਬਚਨ ਕਿਹਾ, ਕਹਿਣ ਲੱਗੇ ਭਾਈ ਨੰਦ ਲਾਲ ਜੀ, ਦੂਜਾ ਰੂਪ ਹੈ ਗੁਰੂ ਕਾ ਸ਼ਬਦ। ਇਹਦੇ ਬਾਰੇ ਮਹਾਰਾਜ ਨੇ ਤਿੰਨ ਬਚਨ ਕਹੇ ਜੀ, ਤਿੰਨ ਚਾਰ ਬਚਨ ਨੇ। ਸਤਿਗੁਰਾਂ ਨੇ ਕਿਹਾ ਦੂਸਰ ਰੂਪ ਗ੍ਰੰਥ ਜੀ ਜਾਨ। ਅਗਲੇ ਸ਼ਬਦ ਪਤਾ ਕੀ ਵਰਤੇ? ਇਹਨੋਂ ਅੰਗ ਮੇਰੋ ਕਰਮਾਨ। ਇੱਕ ਵਾਰ ਮੰਜੀ ਸਾਹਿਬ ਕਥਾ ਕਰਦੇ ਆ, ਮੈਂ ਇਹ ਸ਼ਬਦ ਕਹਿ ਵੀ ਅੱਜ ਦਾ ਜਿਹੜਾ ਸ਼ਬਦ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਇਸ ਅੰਗ ਤੇ ਆਇਆ। ਮੈਨੂੰ ਫੋਨ ਆਇਆ ਜੀ, ਉਹਨਾਂ ਨੇ ਸ਼ਬਦ ਚਲੋ ਕੁਝ ਰੁੱਖੇ ਵੀ ਕਹਿ, ਮੁਬਾਰਕ ਉਹਨਾਂ ਨੂੰ, ਕਿਉਂਕਿ ਜਦੋਂ ਬੰਦਾ ਈਰਖਾ ਤੇ ਉੱਤਰ ਆਵੇ ਨਾ। ਸਾਡੇ ਪਿੰਡਾਂ ਚ ਇੱਕ ਉਦਾਹਰਣ ਨੇ ਵੀ ਮਾਈ ਨੇ ਆਟਾ ਗੁੰਨਦੀ ਸੀ ਤੇ ਕੁੱਟ ਸੁੱਟੀ, ਬਾਹਰੋਂ ਲੜ ਕੇ ਆਇਆ ਸੀ ਬੰਦਾ ਘਰ ਵਾਲਾ। ਉਹਨੇ ਕਿਹਾ ਕੁੱਟਿਆ ਕਿਉਂ? ਕਹਿੰਦਾ ਜਿੱਦਣ ਆਟਾ ਗੁੰਨਦੀ ਉਦਣ ਹਿੱਲੀ ਕਿਉਂ ਜਾਂਦੀ? ਜਦੋਂ ਲੜਾਈ ਕਰਨੀ ਹੈ ਨਾ ਉਦੋਂ ਆਟਾ ਗੁੰਨਣਾ ਹਿੱਲਾ ਵੀ ਨੁਕਸ ਹੈ। ਉਹਨਾਂ ਸ਼ਬਦ ਵਰਤਿਆ ਜੀ, ਤੁਸੀਂ ਦੇਹ ਬਣਾ ਦਿੱਤਾ, ਅੰਗ ਕਿਹਾ ਇਹ ਪੰਨਾ ਹੈ। ਮੈਂ ਕਿਹਾ ਮੈਂ ਕੋਈ ਨੀ ਕਿਹਾ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ। ਮਹਾਰਾਜ ਜੀ ਨੇ ਫਰਮਾਇਆ ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੋਂ ਅੰਗ ਮੇਰੋ ਕਰਮਾਨ। ਕਹਿੰਦੇ ਗੁਰੂ ਗ੍ਰੰਥ ਸਾਹਿਬ ਮੇਰਾ ਅੰਗ ਹੈ ਕਿਵੇਂ? ਰੋਮ ਰੋਮ ਅੱਖਰ ਸੋ ਲਹੋ। ਫਿਰ ਧਿਆਨ ਨਾਲ ਸੁਣਿਓ, ਇੱਕ ਇੱਕ ਅੱਖਰ ਜਿਹੜਾ ਹੈ ਉਹ ਮੇਰਾ ਰੋਮ ਰੋਮ ਹੈ। ਰੋਮ ਰੋਮ ਅੱਖਰ ਸੋ ਲਹੋ, ਬਾਤ ਜਥਾਰ ਤੁਮ ਸੋ ਕਹੋ। ਆ ਮੈਂ ਤੈਨੂੰ ਸੱਚਾਈ ਦੱਸਣ ਲੱਗਾ, ਲਿਖ ਲੈ, ਨੋਟ ਕਰ ਲੈ। ਇਹ ਮਹਾਰਾਜ ਨੇ ਗੁਰਿਆਈ ਵੇਲੇ ਕਿਹਾ। ਬਾਤ ਜਥਾਰ ਤੁਮ ਸੋ ਕਹੋ, ਕੀ? ਕਹਿਣ ਲੱਗੇ ਜੋ ਸਿੱਖ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹ। ਜਿਨ੍ਹਾਂ ਦੇ ਅੰਦਰ ਇੱਛਾ ਹੈ ਕਿ ਅਸੀਂ ਗੁਰੂ ਦੇ ਦਰਸ਼ਨ ਕਰਨੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ। ਦੂਜਾ ਸ਼ਬਦ ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੀਨ ਪ੍ਰਦਖਣਾ ਕਰੇ ਸੁਜਾਨ। ਫਿਰ ਧਿਆਨ ਨਾਲ ਸੁਣੋ, ਚਾਰ ਨਹੀਂ ਕਿਹਾ, ਤਿੰਨ ਕਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤਿੰਨ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖ ਕਰੇ। ਗੁਰਮੁਖੋ, ਪ੍ਰਕਰਮਾ ਦੇ ਬਹੁਤ ਗਹਿਰੇ ਅਰਥ ਨੇ। ਨਿਹੰਗ ਸਿੰਘ ਕਰਦੇ ਆ, ਆਮ ਸੰਗਤਾਂ ਕਰਦੀਆਂ ਨੇ, ਅਸੀਂ ਕਈ ਵਾਰੀ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਵੀ ਕਰਨੀ। ਜਿਹੜੇ ਕਈ ਵਾਰੀ ਬੰਦੇ ਕਹਿੰਦੇ ਕਿਉਂ ਪ੍ਰਕਰਮਾ ਦਾ ਕੀ ਫਾਇਦਾ? ਜਿਸ ਦਿਨ ਇਸ ਧਰਤੀ ਤੇ ਪ੍ਰਕਰਮਾ ਖਤਮ ਹੋ ਗਈ ਉਦਨ ਸ੍ਰਿਸ਼ਟੀ ਖਤਮ ਹੈ ਜੀ। ਪ੍ਰਕਰਮਾ ਅਸੀਂ ਨਹੀਂ ਬਣਾਈ, ਇਹ ਰੱਬ ਨੇ ਬਣਾਈ ਹੈ। ਸੂਰਜ ਪ੍ਰਕਰਮਾ ਕਰ ਰਿਹਾ, ਸੂਰਜ ਹੋਰ ਕਿਸੇ ਸੂਰਜ ਦੀ ਪ੍ਰਕਰਮਾ ਕਰ ਰਿਹਾ, ਸੂਰਜ ਦੀ ਪ੍ਰਕਰਮਾ ਧਰਤੀ ਕਰ ਰਹੀ ਹੈ, ਧਰਤੀ ਦੀ ਪ੍ਰਕਰਮਾ ਚੰਦਰਮਾ ਕਰ ਰਿਹਾ। ਲਗਾਤਾਰ ਘੁੰਮੀ ਜਾ ਰਿਹਾ, ਭੈ ਵੀ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਗੁਰਮੁਖੋ, ਫਿਰ ਬੇਨਤੀ ਸੁਣਿਓ ਕਿ ਪ੍ਰਕਰਮਾ ਸੰਸਾਰ ਦੇ ਲਫ਼ਜ਼ੀ ਅਰਥ ਕੀ ਨੇ? ਸੰਸਾਰ ਦਾ ਲਫ਼ਜ਼ੀ ਅਰਥ ਹੀ ਘੁੰਮਣਾ, ਸੰਸਾਰ ਦਾ ਅਰਥ ਕਿਤੇ ਦੁਨੀਆਂ ਨਹੀਂ ਕੀਤਾ। ਅਸੀਂ ਅਪ੍ਰਿਆਵਾਚੀ ਬਣਾ ਦੇਣੇ ਦੁਨੀਆਂ ਕਰਾਂਗੇ। ਸੰਸਾਰ ਦਾ ਅਰਥ ਜਿਹੜਾ ਘੁੰਮ ਰਿਹਾ, ਨਿਰੰਤਰ ਘੁੰਮ ਰਿਹਾ ਹੈ ਪਿਆਰਿਓ, ਇੱਥੋਂ ਤੱਕ ਜਿਹਨੂੰ ਆਪ ਅੰਗਰੇਜ਼ੀ ਵਿੱਚ ਕਹਿੰਦੇ ਯੂਨੀਵਰਸ, ਇਹਦਾ ਲਫ਼ਜ਼ੀ ਵੀ ਅਰਥ ਹੈ ਜਿਹੜਾ ਇੱਕ ਦੇ ਦੁਆਲੇ ਘੁੰਮਦਾ ਪਿਆ, ਇਹ ਘੁੰਮ ਰਿਹਾ ਹੈ। ਮੇਰਾ ਤੁਹਾਡਾ ਸਰੀਰ ਹੈ, ਪ੍ਰਕਰਮਾ ਤੋਂ ਬਿਨਾਂ ਚੱਲ ਜੂਗਾ? ਆ ਜਿੰਨਾ ਕੁ ਖੂਨ ਸਾਡੇ ਚ ਪਿਆ ਹੈ ਨਾ, ਇੱਕ ਨਾੜੀ ਕਿਤੇ ਰੁਕ ਜਾ, ਘੁੰਮਣਾ ਬੰਦ ਕਰਦਾ, ਡਾਕਟਰ ਕੋਲ ਲੈ ਜਾਂਦੇ ਆ, ਬਲੋਕੇਜ ਆ ਗਈ ਹੈ। ਕਿਉਂਕਿ ਜੇ ਇਹਦੇ ਵਿੱਚ ਖੂਨ ਪ੍ਰਕਰਮਾ ਨਾ ਕਰੇ ਤੇ ਇਹਦੀ ਮੌਤ ਹੋ ਜਾਏਗੀ। ਧਰਤੀ ਪ੍ਰਕਰਮਾ ਬੰਦ ਕਰਦਾ, ਸੂਰਜ ਪ੍ਰਕਰਮਾ ਬੰਦ ਕਰਦਾ, ਖਤਮ ਹੋ ਜਾਏਗਾ। ਪਿਆਰਿਓ, ਗੁਰੂ ਜੀ ਨੇ ਕਿਹਾ ਚੇਤੇ ਰੱਖੀ, ਪ੍ਰਕਰਮਾ ਗ੍ਰੈਵਿਟੀ ਵਿੱਚੋਂ ਹੈ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਮੇਰਾ ਰੂਮ ਹੈ, ਤਿੰਨ ਪ੍ਰਕਰਮਾ ਕਰੀ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ, ਬਚਨ ਕਰ ਰਹੇ ਹਾਂ, ਇਸ ਤਰ੍ਹਾਂ ਕਹਿਣ ਲੱਗੇ ਇਕਾਂਤ ਵਿੱਚ ਬੈਠ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਮੇਰੇ ਨਾਲ ਗੱਲਾਂ ਕਰੇਗਾ। ਮਹਾਰਾਜ ਦੇ ਸ਼ਬਦ ਨੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੁਜਾਨ। ਅੱਗੇ ਮਹਾਰਾਜ ਜੀ ਕਹਿਣ ਲੱਗੇ ਜੋ ਮਮ ਸਾਥ ਕਰਨ ਚੈ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ। ਜਿੰਨੇ ਵੀ ਮੇਰੇ ਨਾਲ ਗੱਲਾਂ ਕਰਨੀਆਂ ਗੁਰੂ ਗ੍ਰੰਥ ਸਾਹਿਬ, ਹੁਣ ਦੋ ਰੂਪ ਹੋ ਗਏ ਜੀ, ਇੱਕ ਤਾਂ ਨਿਰਗੁਣ। ਵੇਖੋ ਮੇਰੀ ਫਿਰ ਬੇਨਤੀ ਹੈ ਗੁਰਮੁਖੋ, ਅੱਜ ਸਵੇਰੇ ਮੇਰੇ ਮਨ ਚ ਆਇਆ, ਚਲੋ ਮੈਂ ਮੇਰਾ ਸ਼ਬਦ ਨੂੰ ਹੋਮੇ ਚ ਨਾ ਲਿਓ। ਅੱਖਰਾਂ ਚ ਸ਼ਬਦ ਹੈ, ਪਰ ਪਿਆਰਿਓ ਸ਼ਬਦ ਬ੍ਰਹਮ ਤਾਂ ਉਦੋਂ ਵੀ ਸੀ ਜਦੋਂ ਮਾਨਵ ਪੈਦਾ ਨਹੀਂ ਹੋਏ। ਸ਼ਬਦ ਆਦਿ ਜੁਗਾਦੀ ਹੈ, ਇਹ ਤਾਂ ਤਰਸ ਕੀਤਾ ਅਨਭਵੀ। ਜਿਹੜਾ ਸ਼ਬਦ ਪ੍ਰਕਾਸ਼ਿਤ ਹੋਇਆ ਉਹਨੂੰ ਸਾਡੇ ਮਾਨਵੀ ਬੋਲੀ ਦੇ ਦਿੱਤੀ। ਪਰ ਪਿਆਰੇ ਯਾਦ ਰੱਖਿਓ, ਇਸ ਸ਼ਬਦ ਨੇ, ਅੱਖਰੀ ਸ਼ਬਦ ਨੇ ਸਾਨੂੰ ਉਸ ਸ਼ਬਦ ਤੱਕ ਜਾ ਮਿਲਾਣਾ ਜਿੱਥੇ ਸੱਚੀ ਮੁੱਚੀ ਸਰੀਰ ਛੱਡਣ ਤੋਂ ਬਾਅਦ ਵੀ ਸ਼ਬਦ ਕਦੀ ਸਾਥ ਨਹੀਂ ਛੱਡਦਾ। ਦੇਖੋ ਸ਼ਬਦ ਕੋਈ ਛੋਟੀ ਚੀਜ਼ ਥੋੜਾ। ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ, ਉਹਨਾਂ ਫਰਮਾਇਆ ਇਹ ਮੇਰੇ ਨਾਲ ਗੱਲ ਕਰਨੀ, ਸ਼ਬਦ ਪੜੋ। ਅਗਲਾ ਸਵਾਲ ਸੀ, ਮਹਾਰਾਜ ਜਿਵੇਂ ਹੁਣ ਗੱਲਾਂ ਕਰ ਰਹੇ ਹਾਂ ਹੁਣ ਕਿਵੇਂ? ਕਹਿਣ ਲੱਗੇ ਭਾਈ ਨੰਦ ਲਾਲ ਜੀ, ਜਿਹੜਾ ਸਿੱਖ ਰਹਿਤ ਦਾ ਧਾਰਨੀ ਹੋਵੇ, ਜਿਹੜਾ ਸਿੱਖ ਅੰਮ੍ਰਿਤਧਾਰੀ ਹੈ, ਜਿਹੜਾ ਸਿੱਖ ਕੇਵਲ ਵਿਖਾਵੇ ਦਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਆ, ਭਾਈ ਨੰਦ ਲਾਲ ਜੀ ਜਿਨਨੇ ਮੇਰੇ ਨਾਲ ਗੱਲਾਂ ਕਰਨੀਆਂ ਨੇ, ਮੇਰਾ ਰੂਪ ਅਸਲ ਵਿੱਚ ਉਹ ਸਿੱਖ ਹੈ ਜਿਹਦੇ ਰੋਮ ਰੋਮ ਵਿੱਚ ਸਤਿਗੁਰਾਂ ਦੀ ਬਾਣੀ ਰਚੀ ਹੋਈ ਹੈ। ਮਹਾਰਾਜ ਜੀ ਦਾ ਬਚਨ ਹੈ, ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ। ਤੀਸਰਾ ਰੂਪ ਮੇਰਾ ਉਹ ਸਿੱਖ ਹੈ ਜਿਹੜਾ ਗੁਰਬਾਣੀ ਚ ਦਿਨ ਰਾਤ ਰਤਿਆ ਹੋਇਆ ਹੈ। ਇਹਨੂੰ ਥੋੜਾ ਜਿਹਾ ਤਿੰਨ ਸ਼ਬਦਾਂ ਚ ਕਹੀਏ ਮਹਾਰਾਜ, ਇੱਕ ਨਿਰਗੁਣ ਕਿਹਾ, ਇੱਕ ਗੁਰੂ ਸ਼ਬਦ ਕਿਹਾ, ਤੇ ਤੀਸਰਾ ਆਪ ਜੀ ਨੇ ਸਿੱਖ ਕਿਹਾ। ਇਹਨਾਂ ਨੂੰ ਸਤਿਗੁਰਾਂ ਨੇ 6 ਲਫ਼ਜ਼ਾਂ ਚ ਮੁਕਾ ਦਿੱਤਾ, ਪੂਜਾ ਅਕਾਲ ਕੀ ਨਿਰਗੁਣ, ਪਰਚਾ ਸ਼ਬਦ ਕਾ, ਪਰਚਾ ਮੀਨਜ ਪ੍ਰਿਚਿਆ, ਪ੍ਰਿਚਿਆ ਮੀਨਜ ਅਭਿਆਸ, ਉਂਝ ਪਰਚੇ ਦੇ ਅਰਥ ਬਹੁਤ ਨੇ ਜੀ, ਇੱਥੇ ਪਰਚਾ ਸ਼ਬਦ ਕਾ ਮੀ ਅਰਥ ਹੈ, ਸ਼ਬਦ ਦਾ ਅਭਿਆਸ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਤੀਸਰਾ ਸ਼ਬਦ ਵਰਤਿਆ ਦੀਦਾਰ ਖਾਲਸੇ ਕਾ, ਜਿਹੜਾ ਗੁਰਬਾਣੀ ਚ ਦਿਨ ਰਾਤ ਰਤਿਆ ਹੋਏ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
0: ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ, ਉੱਥੇ ਫਿਰ ਆ ਜਾਓ। ਮੇਰੀ ਅਰਜ਼ ਹੈ, ਮੈਂ ਕੀਤੀ ਸੀ ਬੇਨਤੀ, ਪੰਜ ਤੱਤ, ਪੰਜਾਂ ਤੱਤਾਂ ਦੇ ਪੰਜ ਗੁਣ, ਪੰਜਾਂ ਗੁਣਾਂ ਨੂੰ ਜਾਣਨ ਵਾਲੇ ਜਿਹੜੇ ਨੇ ਇਹ ਪੰਜ ਗਿਆਨ ਇੰਦਰੇ। ਹੁਣ ਇਸ ਤੋਂ ਅੱਗੇ ਸਾਡੇ ਤਨ ਚ ਹੋਰ ਬੜੀ ਕਿਰਪਾ, ਬਹੁਤ ਕੁਛ, ਸਭ ਕੁਝ ਇਹ ਜੀ, ਇਹ ਹਰਿਮੰਦਰ ਵੀ ਹੈ ਜੀ, ਇਹ ਮਸੀਤ ਵੀ ਹੈ, ਇਹ ਗੁਰਦੁਆਰਾ ਵੀ ਹੈ, ਚੇਤੇ ਰੱਖਿਓ ਇਹ ਠੇਕਾ ਵੀ ਬਣ ਜਾਂਦਾ, ਇਹ ਜਵਾਰੀਆਂ ਦਾ ਅੱਡਾ ਵੀ ਬਣ ਜਾਂਦਾ। ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣੋ, ਗੁਰੂ ਗ੍ਰੰਥ ਸਾਹਿਬ ਜਦੋਂ ਸਰੀਰ ਬਾਰੇ ਪੜ੍ਹਦੇ ਹਾਂ ਨਾ, ਇੱਕ ਪਾਸੇ ਸਤਿਗੁਰੂ ਜੀ ਕਹਿੰਦੇ ਆ ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਦੂਜੇ ਪਾਸੇ ਮਹਾਰਾਜ ਸ਼ਬਦ ਵਰਤਦੇ ਆ ਭਾਈ ਇਹ ਕਾਬਾ ਹੈ, ਇਹ ਘੱਟ ਪੀਤਰ ਹੀ ਕਾਬਾ ਹੈ। ਬਾਬਾ ਜੀ ਦੇ ਸ਼ਬਦ ਨੇ ਨਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ, ਉੱਥੇ ਬਾਹਰ ਦੇ ਖੰਡਨ ਕੀਤਾ, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਸੱਚੀ ਲੋ ਅੰਮ੍ਰਿਤ ਜੀ ਇਹਦੇ ਅੰਦਰ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਕਮਾਲ ਦੀ ਗੱਲ। ਫਿਰ ਅਗਲੀ ਗੱਲ, ਇਹਦੇ ਚ ਕੱਲਾ ਇਹੀ ਨਹੀਂ, ਇਸ ਦੇਹੀ ਦੇ ਵਿੱਚ ਇੰਨਾ ਭਰਿਆ ਪਿਆ। ਹੁਣ ਇਹ ਲਫ਼ਜ਼ ਕਹੋ ਜੀ, ਅਲਟਰਾਸਾਊਂਡ ਕਰੋ ਜੀ, ਕਿੱਥੇ ਸਮੁੰਦਰ ਹੈ? ਬਾਬਾ ਜੀ ਦਾ ਇੱਕ ਸ਼ਬਦ ਹੈ, ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਬੜੈ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਕਹਿੰਦੇ ਅੰਦਰ ਸਰੋਵਰ ਭਰਿਆ ਪਿਆ ਅੰਮ੍ਰਿਤ ਦਾ, ਤੇਰੇ ਭਾਗ ਚੰਗੇ ਨੂੰ ਤੂੰ ਭਰ ਭਰ ਕੇ ਪੀ। ਗੁਰੂ ਸਾਹਿਬ ਕਹਿੰਦੇ ਅੰਦਰ ਖੂਹ ਭਰਿਆ ਪਿਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਕਾਢ ਪੀਏ ਪਨਖਾਰੀ। ਮੇਰੀ ਬੇਨਤੀ, ਇਹ ਦੇਹੀ ਹੈ ਨਾ, ਤੇ ਦੂਜੇ ਪਾਸੇ ਇੱਕ ਹੋਰ ਵੀ ਪੱਖ ਹੈ ਦੇਹੀ ਦਾ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਪਿਆਰੋ ਇਹ ਵੀ ਦੇਹੀ ਚ ਹੈ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ, ਕੋ ਨਾ ਸੁਣੈ ਪੁਕਾਰਾ, ਇਹ ਸਭ ਕੁਝ ਦੇਹੀ ਦੇ ਵਿੱਚ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਇਸ ਦੇਹੀ ਦੇ ਅੱਗੇ ਇੱਕ ਹੋਰ ਹੈ ਜਿਹੜੀ ਅਦ੍ਰਿਸ਼ਟ ਖੇਡ ਹੈ, ਉਹਦਾ ਜ਼ਿਕਰ ਸਤਿਗੁਰਾਂ ਨੇ ਸਰਮ ਖੰਡ ਚ ਕੀਤਾ ਜੀ। ਉਹ ਚਾਰ ਚੀਜ਼ਾਂ ਨੇ, ਚਾਰ ਤਰ੍ਹਾਂ ਦੀ ਸ਼ਕਤੀ ਆ ਹੋਰ, ਇਹਦਾ ਤਾਂ ਪਿਆਰਿਓ ਇੰਨਾ ਕੁ ਵਿਸਤਾਰ, ਕੱਲੀ ਦੇਹ ਦੀ ਗੱਲ ਕਰੋ, ਇਹਦਾ ਤੇ ਅੰਤ ਹੀ ਨਹੀਂ ਪਾਇਆ ਜਾ ਸਕਦਾ ਅਜੇ ਤੱਕ। ਉਹ ਬਚਨ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਚਾਰ ਸ਼ਬਦ ਨੇ ਨਾ, ਅਸਲ ਚ ਇਸ ਤੋਂ ਅੱਗੇ ਇੱਕ ਅੰਤਕਰਨ ਹੈ ਜਿਹਨੂੰ ਹਿੰਦੀ ਵਾਲੇ ਅੰਤਸ਼ਾਕਰਨ ਕਹਿੰਦੇ ਆ, ਆਪਾਂ ਪੰਜਾਬੀ ਚ ਅੰਤਕਰਨ ਕਹਿੰਦੇ ਆ। ਉਹਦੇ ਵਿੱਚ ਚਾਰ ਚੀਜ਼ਾਂ ਨੇ ਜੀ, ਮਨ ਬੁੱਧ ਚਿੱਤ ਤੇ ਹੰਕਾਰ। ਇਹ ਹੰਕਾਰ ਦਾ ਰੂਪ ਆ ਨੀ ਜਿਹੜਾ ਵਾਸ਼ਨਾ ਵਾਲਾ। ਫਿਰ ਮੇਰੀ ਅਰਜ਼ ਸੁਣਿਓ ਗੁਰਮੁਖੋ, ਇਹ ਕਿੱਥੋਂ ਚੇਤੇ ਵਾਲੀ ਕਹਾਣੀ ਹੈ? ਮਨ ਬੁੱਧ ਚਿੱਤ ਤੇ ਹੰਕਾਰ, ਮਨ ਕੀ ਚੀਜ਼ ਹੈ? ਜੇ ਦਿਸਦਾ ਹੁੰਦਾ ਨਾ ਪਿਆਰਿਓ, ਸਾਰੇ ਕਾਬੂ ਕਰ ਲੈਂਦੇ, ਦਿਸਦੇ ਨੂੰ ਪੈਖੜ ਪਾ ਲੈਂਦੇ, ਦਿਸਦੇ ਨੂੰ ਰਸਾ ਪਾ ਲੈਂਦੇ, ਅਨ ਦਿਸਦਾ ਪੂਰੇ ਦੇ ਪੂਰੇ ਸਰੀਰ ਨੂੰ ਕਾਬੂ ਕਰੀ ਬੈਠਾ ਜੀ। ਇਹ ਮਨ ਰਾਜਾ ਸੁਲਤਾਨ ਹੈ। ਸਿੱਧੀ ਜੀ ਮੈਂ ਇੱਕ ਉਦਾਹਰਨ ਦੇਣਾ, ਹੁਣ ਮੰਨ ਲਓ ਆਪਾਂ ਕਹਾਂਗੇ ਜੀ ਬਹੁਤ ਸੋਹਣਾ ਕਲਾਸੀਕਲ ਕੀਰਤਨ ਸ਼ਬਦ ਪੜਿਆ, ਮਨ ਆਨੰਦ ਆ ਗਿਆ, ਪਰ ਮੇਰੀ ਬੇਨਤੀ ਹੈ ਜੀ ਸੁਣਿਆ ਤੇ ਕੰਨਾਂ ਨੇ ਵੀ, ਕੋਈ ਨੀ ਕਹਿੰਦਾ ਕੰਨ ਨੂੰ ਆਨੰਦ ਆ ਗਿਆ, ਮਨ ਨੂੰ ਕਹਿੰਦੇ ਆ। ਫਿਰ ਬੇਨਤੀ, ਅਸੀਂ ਪ੍ਰਸ਼ਾਦ ਪਾਣੀ ਛਕਨੇ ਆ, ਰੋਟੀ ਖਾਣ ਤੋਂ ਬਾਅਦ ਕਹਿੰਦੇ ਲੰਗਰ ਛਕ ਕੇ ਆਨੰਦ ਆ ਗਿਆ, ਮਨ ਬਾਗੋ ਬਾਗ ਹੋ ਗਿਆ। ਅਗਲਾ ਪੁੱਛੇ ਵੀ ਜੀਭ ਨੇ ਜ਼ੋਰ ਲਾਇਆ, ਦੰਦਾਂ ਨੇ ਚੂਰਾ ਚੂਰਾ ਕੀਤਾ ਤੇ ਸਵਾਦ ਮਨ ਲੈ ਗਿਆ। ਬੜੀ ਸਿੱਧੀ ਗੱਲ, ਕਦੀ ਕਿਸੇ ਨੇ ਕਿਹਾ ਮੂੰਹ ਨੂੰ ਆਨੰਦ ਆ ਗਿਆ? ਅਸੀਂ ਕਿਸੇ ਦੇ ਦਰਸ਼ਨ ਕਰਨੇ ਤੇ ਕਹਿੰਦੇ ਗੁਰਮੁਖੋ ਦਰਸ਼ਨ ਕਰਕੇ ਮਨ ਖੇੜੇ ਚ ਆ ਗਿਆ, ਕਦੀ ਕਿਸੇ ਨੇ ਕਿਹਾ ਅੱਖਾਂ ਖੇੜੇ ਚ ਆ ਗਈ? ਨਹੀਂ ਨਹੀਂ ਪਿਆਰਿਓ, ਚੇਤੇ ਰੱਖਿਓ ਹਰ ਇੰਦਰੇ ਦੇ ਵਿੱਚ ਅਦ੍ਰਿਸ਼ਟ ਉਹ ਐਨਰਜੀ ਕੰਮ ਕਰਦੀ ਏ ਜਿਹਨੂੰ ਆਪਾਂ ਮਨ ਕਹਿੰਦੇ ਹਾਂ। ਮਨ ਤਾਂ ਪੂਰੀ ਬੋਡੀ ਤੇ ਕਬਜ਼ਾ ਕਰੀ ਬੈਠੇ। ਧਿਆਨ ਨਾਲ ਸੁਣਿਓ, ਆਪਾਂ ਚੇਤੇ ਦਾ ਸੰਬੰਧ ਕਿਹਦੇ ਨਾਲ ਹੈ? ਸਤਿਗੁਰਾਂ ਨੇ ਅੰਮ੍ਰਿਤ ਬਾਣੀ ਚ ਪੂਰੇ ਸਰੀਰ ਦੀਆਂ ਇੰਦਰੀਆਂ ਨੇ ਕਾਬੂ ਕਰ ਲਿਆ। ਮੇਰੀ ਫਿਰ ਬੇਨਤੀ, ਮਨ ਪੂਰੇ ਸਰੀਰ ਦੀਆਂ ਇੰਦਰੀਆਂ ਨੂੰ ਕਾਬੂ ਕਰੀ ਬੈਠਾ। ਮੇਰੀ ਫਿਰ ਅਰਜ਼ ਹੈ, ਮਨ ਸਰੂਪ ਕੋਈ ਨੀ ਪਿਆਰਿਓ, ਇਹ ਮੈਲਾ ਵੀ ਹੈ, ਇਹ ਬਿਲਕੁਲ ਸ਼ੁੱਧ ਨਿਰਮਲ ਵੀ ਹੈ। ਕਈ ਵਾਰੀ ਹੁੰਦਾ ਆਪ ਮਨ ਟਿਕ ਜਾਂਦਾ, ਕਿੰਨਾ ਨਿਰਮਲ ਹੁੰਦਾ, ਤੇ ਕੋਈ ਸਮੇਂ ਤੋਂ ਬਾਅਦ ਇਹ ਪੁਰਾਣੇ ਲੱਛਣ ਧਾਰਨ ਕਰ ਲੈਂਦਾ, ਅਵੈੜਾ ਹੋ ਜਾਂਦਾ, ਇਹ ਮਨ ਜਿਹੜਾ ਖਿੰਡਾ ਵਿੱਚ ਆ ਜਾਂਦਾ। ਤੇ ਕਈ ਵਾਰੀ ਮਨ ਚ ਆਉਂਦਾ ਵੀ ਇਹ ਦੋ ਗੱਲਾਂ ਕਿਉਂ, ਇਹੀ ਨਿਰਮਲ ਇਹੀ ਮੈਲਾ ਨਹੀਂ? ਪਿਆਰਿਓ, ਜਿਵੇਂ ਧਰਤੀ ਤਾਂ ਉਹੀ ਹੈ ਨਾ, ਪਰ ਸਾਰੀ ਧਰਤੀ ਤੇ ਹਨੇਰਾ ਨਹੀਂ। ਸਿੱਧੀ ਗੱਲ, ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਨੇ, ਜਿਹੜਾ ਧਰਤੀ ਦਾ ਪਾਸਾ ਸੂਰਜ ਸਾਹਮਣੇ ਆਵੇ ਉੱਥੇ ਚਾਨਣ, ਦੂਜੇ ਪਾਸੇ ਹਨੇਰਾ। ਇਹ ਮਨ ਪਿਆਰਿਓ ਜਦੋਂ ਗੁਰੂ ਸ਼ਬਦ ਤੇ ਸੰਗਤ ਦੇ ਸਾਹਮਣੇ ਆ ਜਾਏ ਤੇ ਚਾਨਣ, ਜਦੋਂ ਉਹਦੇ ਤੋਂ ਬੇਮੁਖ ਹੋ ਜਾਓ ਜੋ ਹਨੇਰਾ। ਮਨ ਉਹੀ ਹੈ। ਮੈਂ ਬੇਨਤੀ ਕਰਾਂਗਾ, ਮਨ ਸਿਰਫ ਇੱਕ ਫੁਰਨਾ, ਜਿਹੜੇ ਕਹਿੰਦੇ ਨੇ ਉਹ ਤਨ ਨੂੰ ਘੁਮਾਉਣਾ ਸੌਖਾ ਜੇ, ਮਨ ਨੂੰ ਘੁਮਾਉਣਾ ਬੜਾ ਮੁਸ਼ਕਲ ਹੈ। ਮਨ ਤਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਤੇਜ਼ ਲਾਈਟ ਸਪੀਡ ਹੈ, ਰੋਸ਼ਨੀ ਦੀ ਰਫਤਾਰ ਬੱਚਿਆਂ ਨੂੰ ਪਤਾ, ਸਭ ਤੋਂ ਤੇਜ਼ ਲਾਈਟ ਸਪੀਡ ਹੈ ਤੇ ਲਾਈਟ ਸਪੀਡ ਤੋਂ ਤੇਜ਼ ਸਾਡਾ ਫੁਰਨਾ ਹੈ। ਸੂਰਜ ਦੇ ਪ੍ਰਕਾਸ਼ ਨੂੰ ਆਉਂਦਿਆਂ ਮਿੰਟ ਸਕਿੰਟ ਲੱਗਦੇ ਆ ਤੇ ਸੂਰਜ ਦਾ ਫੁਰਨਾ ਬਣਾਉਂਦਿਆਂ ਕਿੱਥੇ ਲੱਗਦੇ ਆ ਮਿੰਟ ਜੀ? ਸਭ ਤੋਂ ਤੇਜ਼ ਲਾਈਟ ਸਪੀਡ ਹੈ, ਲਾਈਟ ਸਪੀਡ ਤੋਂ ਰੋਸ਼ਨੀ ਦੀ ਰਫਤਾਰ ਤੋਂ ਤੇਜ਼ ਮਨ ਹੈ। ਇਸ ਤੇਜ਼ ਮਨ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਪਕੜ ਸਕਦੀ, ਕੇਵਲ ਗੁਰੂ ਕਾ ਸ਼ਬਦ ਪਕੜ ਸਕਦਾ ਹੈ। ਕਿਉਂਕਿ ਮਨ ਦੇ ਫੁਰਨੇ ਦੀ ਤਾਂ ਰਸਾਈ ਮ੍ਰਿਤ ਮੰਡਲ ਤੱਕ ਹੈ ਜੀ, ਵਾਸ਼ਨਾ ਤੱਕ ਹੀ ਹੈ ਨਾ। ਇਸ ਤੋਂ ਪਾਰ ਤਾਂ ਜਾਊਗਾ ਜੇ ਸ਼ਬਦ ਨਾਲ ਜੁੜੇਗਾ। ਫਿਰ ਮੇਰੀ ਬੇਨਤੀ ਹੈ, ਦੁਨੀਆਂ ਦੇ ਸਵਾਦ, ਦੁਨੀਆਂ ਦੇ ਰਸ ਇੱਥੋਂ ਤੱਕ ਉਡਾਰੀ ਹੈ, ਪਰ ਜਦੋਂ ਸ਼ਬਦ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਦਾ ਇੱਕ ਬੋਲ ਹੈ, ਵੈਸੇ ਬਾਣੀ ਚ ਨਹੀਂ, ਇਹ ਭੱਟ ਚਾਂਦ ਜੀ ਦਾ ਸ਼ਬਦ ਸੀ ਜਿਹੜਾ ਅਸੀਂ ਪੜ੍ਹਦੇ ਹਾਂ ਨਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਖੋੜੀਐ। ਇਹ ਸਭ ਤੋਂ ਪਹਿਲਾਂ ਸ਼੍ਰੀਮਾਨ ਭਾਈ ਵੀਰ ਸਿੰਘ ਜੀ ਹੋਣਾ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ, ਉਹਦੇ ਵਿੱਚ ਇੱਕ ਪੇਜ ਪੂਰਾ ਲਿਖਿਆ। ਚੇਤੇ ਕਿਉਂ ਕਰਨੇ? ਚੇਤੇ ਚ ਬੜੀ ਵੱਡੀ ਤਾਕਤ ਹੈ, ਚੇਤਾ ਨਿਰਾਰਥਕ ਨਹੀਂ। ਇਸ ਤੋਂ ਅਗਲੀ ਬੇਨਤੀ ਮੈਂ ਕਰਾਂਗਾ, ਮਨ ਤੋਂ ਅਗਲਾ ਜਿਹੜਾ ਅੰਤਕਰਨ ਦਾ ਹਿੱਸਾ ਹੈ ਉਹਨੂੰ ਕਹਿੰਦੇ ਬੁੱਧੀ, ਜਿਹਨੂੰ ਬੁੱਧੀ ਆਪਾਂ ਕਹਿੰਦੇ। ਬੁੱਧੀ ਕਦੀ ਇੱਕ ਨਹੀਂ ਰਹਿੰਦੀ ਜੀ, ਜੇ ਸਰੀਰ ਢਲਦਾ ਤੇ ਬੁੱਧੀ ਵੀ ਬਦਲਦੀ। ਦੇਖੋ ਇੱਕ ਸ਼ਬਦ ਆਉਂਦਾ, ਚੰਚਲ ਮਤ ਬਾਰਕ ਬਪਰੇ ਕੀ, ਚੰਚਲ ਬੁੱਧੀ ਵੀ ਹੈ। ਇੱਕ ਗੁਰਮੁਖੋ ਅੰਗ ਬੁੱਧ, ਹੰਕਾਰ ਵਾਲੀ ਬੁੱਧੀ ਵੀ ਹੈ, ਬਦਲ ਜਾਂਦੀ ਬੁੱਧੀ। ਇੱਕ ਹੈ ਵਿਵੇਕ ਬੁੱਧ, ਇਹ ਬੁੱਧੀ ਚੇਂਜ ਹੁੰਦੀ ਹੈ। ਬੁੱਧ ਕੀ ਹੈ? ਬੜੇ ਬਹੁਤ ਸੌਖੇ ਨੇੜੇ ਨੇੜੇ ਦੇ ਨੇ, ਸਾਡੇ ਬਜ਼ੁਰਗਾਂ ਨੇ ਅਰਦਾਸ ਵੀ ਜਿਹੜੇ ਸ਼ਬਦ ਦਿੱਤੇ ਇੰਨੇ ਡੂੰਘੇ ਨੇ। ਅਖੀਰ ਤੇ ਅਸੀਂ ਇੱਕ ਸ਼ਬਦ ਕਹਿੰਦੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਪਿਆਰਿਓ ਅੱਜ ਮੈਂ ਨੈਗੇਟਿਵ ਨਹੀਂ ਕਹਾਂਗਾ, ਮਤ ਨੀਵੀਂ ਹੋ ਗਈ ਹੈ ਤੇ ਮਨ ਉੱਚੇ ਹੋ, ਮਨ ਹੰਕਾਰੀ ਹੋ ਗਿਆ, ਜਿਹਨੂੰ ਅਕਲ ਵੀ ਆਈ ਹੋਈ ਹੰਕਾਰ ਚ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਚ ਇੱਕ ਤੋਕੇ, ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲਿਓ ਕੋ ਚੁੰਗਾ ਨਿਦਭੇੜ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਜੀ ਨੇ ਨਾ ਜੀ ਕਸ਼ਮੀਰ ਜਾਂਦਿਆਂ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜੀ ਜਪਜੀ ਸਾਹਿਬ ਦੇ ਅਰਥ ਕਰੋ। ਸੱਚੇ ਪਾਤਸ਼ਾਹ ਛੇਵੇਂ ਸਤਿਗੁਰਾਂ ਨੇ ਅਰਥ ਕੀਤੇ ਜਪਜੀ ਸਾਹਿਬ ਦੇ। ਜਿਸ ਦਿਨ ਕਥਾ ਦੀ ਸਮਾਪਤੀ ਹੋਈ ਤੇ ਮਹਾਰਾਜ ਜੀ ਨੂੰ ਸੰਗਤ ਨੇ ਸ਼ੁਕਰਾਨੇ ਵਜੋਂ ਕਿਹਾ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਪ ਜੀ ਸਾਹਿਬ ਦੇ ਅਰਥ ਕੀਤੇ, ਆਪ ਜੀ ਦਾ ਸ਼ੁਕਰਾਨਾ। ਸੱਚੇ ਪਾਤਸ਼ਾਹ ਜੀ ਨੇ ਸ਼ਬਦ ਕਹਿਣ ਲੱਗੇ, ਭਾਈ ਸਿੱਖੋ ਅਸੀਂ ਸਿਰਫ ਅਰਥ ਕੀਤੇ ਆ, ਬਾਕੀ ਇਹਦੇ ਅਰਥ ਧੰਨ ਗੁਰੂ ਨਾਨਕ ਸਾਹਿਬ ਜਾਣਨ ਜਿਨ੍ਹਾਂ ਨੇ ਜਪ ਜੀ ਉਚਾਰਨ ਕੀਤਾ। ਬੌਰ ਸ਼੍ਰੀ ਮੁਖ ਬਚਨ ਪਖਾਨੋ, ਅਰਥ ਜਾਹੇ ਗੁਰੂ ਨਾਨਕ ਜਾਣੂ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਬੁੱਧੀ ਕਿਹੜਾ ਟੂਲ ਹੈ ਸਾਡੀ ਬੋਡੀ ਚ? ਇਹ ਚਾਰ ਟੂਲ ਨੇ ਨਾ, ਮਨ ਬੁੱਧ ਚਿੱਤ ਹੰਕਾਰ, ਮੈਂ ਲਫ਼ਜ਼ ਅੰਗਰੇਜ਼ੀ ਚਲੋ ਵਰਤ ਲਿਆ। ਇਹ ਬੁੱਧੀ ਕੀ ਚੀਜ਼ ਹੈ? ਜਿਹੜਾ ਮੈਂ ਕਿਹਾ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਚਾਹੀਦਾ ਇਹ ਵੇ ਕਿ ਲੇਲਾ ਭੇਡ ਨੂੰ ਚੁੰਘੇ। ਇੱਥੇ ਮਹਾਂਪੁਰਖ ਕਹਿ ਰਿਹਾ ਜੀ ਉਲਟੀ ਖੇਡ ਹੋ ਗਈ, ਇੱਥੇ ਭੇਡ ਲੇਲੇ ਨੂੰ ਚੁੰਘਦੀ ਪਈ ਹੈ। ਇਹਦਾ ਮਤਲਬ ਹੈ ਭੇਡ ਮਤ ਹੈ, ਲੇਲਾ ਮਨ ਹੈ। ਚਾਹੀਦਾ ਇਹ ਸੀ ਕਿ ਮਤ ਅੱਗੇ ਤੁਰਦੀ, ਮਨ ਇਹਦੇ ਪਿੱਛੇ ਤੁਰਦਾ। ਇੱਥੇ ਉਲਟੀ ਖੇਡ ਹੋ ਗਈ, ਮਨ ਆਪਣੀ ਮਰਜ਼ੀ ਕਰਦਾ, ਮਤ ਪਿੱਛੇ ਤੁਰੀ ਜਾ ਰਹੀ ਹੈ। ਇਹਦੇ ਵਿੱਚੋਂ ਸ਼ਬਦ ਫਿਰ ਪੈਦਾ ਹੋਇਆ ਮਨ ਮਤ। ਇੱਕ ਮਨ ਮਤ ਜੀ ਆਹ ਜਿਹੜੀ ਅਸੀਂ ਕਹਿੰਦੇ ਹਾਂ ਨਾ, ਆਹ ਕੰਮ ਕੀਤਾ ਮਨ ਮਤ, ਆਹ ਕੰਮ ਕੀਤਾ। ਪਿਆਰਿਓ ਜਿਹੜੇ ਇਹ ਨਹੀਂ ਕਰਦੇ ਨਾ, ਜਿਹੜੇ ਫੁਰਨੇ ਗੁਰਮਤ ਤੋਂ ਉਲਟ ਬਣਾਉਂਦੇ ਨੇ, ਉਹ ਵੀ ਤੇ ਮਨ ਮਤ ਹੀ ਹੈ ਨਾ। ਉਹ ਤਾਂ ਇੰਨਾ ਸੂਖਸ਼ਮ, ਉਹਦਾ ਤੇ ਪਤਾ ਵੀ ਨਹੀਂ ਲੱਗਦਾ ਕਿਸੇ ਨੂੰ। ਬੁੱਧੀ ਕੀ ਚੀਜ਼ ਹੈ? ਜਿਹੜੀ ਚੀਜ਼ ਮਨ ਫੁਰਨਾ ਬਣਾਉਂਦਾ ਜੀ, ਬੁੱਧੀ ਇਹਦੀ ਨਿਗਰਾਨੀ ਕਰਦੀ। ਫਿਰ ਧਿਆਨ ਨਾਲ ਸੁਣੀ, ਬੁੱਧੀ ਨਿਗਰਾਨੀ ਕਰਦੀ। ਫੁਰਨਾ ਬਣਿਆ ਵੀ ਇਸ ਮੈਂ ਲਫ਼ਜ਼ ਵਰਤ, ਇਸ ਬੰਦੇ ਨੂੰ ਮੈਂ ਆਹ ਕੁਝ ਕਹਿਣਾ, ਬੰਦਾ ਤੁਰ ਪਿਆ। ਤੇ ਬੁੱਧੀ ਹੋਵੇ ਮਲੀਨ, ਉਹ ਕਹਿੰਦੀ ਇਕੱਲਾ ਕਹਿਣਾ ਨੀ, ਸਿਰ ਵੀ ਪਾੜਨਾ ਇਹਦਾ। ਜੇ ਬੁੱਧੀ ਹੋਵੇ ਨਿਰਮਲ, ਮਨ ਫੁਰਨਾ ਬਣਾਏਗਾ, ਬੁੱਧੀ ਕਹੇਗੀ ਖਬਰਦਾਰ ਤੇਰੇ ਗੁਰੂ ਨੂੰ ਇਹ ਗੱਲ ਚੰਗੀ ਨੀ ਲੱਗਦੀ, ਮਨ ਦੇ ਫੁਰਨੇ ਬਹਿ ਕਰ ਦੇ। ਇਹਨੂੰ ਸੌਖਾ ਸਮਝਣ ਲਈ ਇਸ ਤਰ੍ਹਾਂ ਬੇਨਤੀ ਕਰਾਂਗਾ, ਇੱਕ ਭਾਰਤ ਦੀ ਉਦਾਹਰਨ ਹੈ। ਇੱਕ ਫਾਈਲ ਹੈ, ਕਲਰਕ ਨੇ ਤਿਆਰ ਕਰ ਦਿੱਤੀ, ਕਿਸੇ ਨੇ ਪੈਸੇ ਦਿੱਤੇ ਵੀ ਕੰਮ ਗਲਤੀ ਹੈ ਪਰ ਕਰਾ ਦੇ। ਜਿਹੜਾ ਕਲਰਕ ਹੈ ਉਹਦੇ ਤੋਂ ਉਪਰਲਾ ਆਫੀਸਰ ਜਿਹੜਾ ਉਹ ਵੀ ਰਲਿਆ ਹੋਇਆ, ਉਹ ਕਹਿੰਦਾ ਸਾਹਿਬ ਜੀ ਆਹ ਫਾਈਲ ਆਈ ਹੈ। ਉਹ ਕਹਿੰਦਾ ਚੱਲ ਕੋਈ ਨੀ ਭੇਜ ਦੇ ਤੇ ਘੁੱਗੀ ਮਾਰ ਦਿਆਂ ਘਰ ਲਿਜਾ ਕੇ। ਪਰ ਯਾਦ ਰੱਖਿਓ, ਜੇ ਕਲਰਕ ਬੇਈਮਾਨ ਹੋਵੇ ਤੇ ਆਫੀਸਰ ਇਮਾਨਦਾਰ ਹੋਵੇ, ਉਹ ਕਹੇਗਾ ਵੀ ਚੇਤੇ ਰੱਖੀ ਘਰ ਲੈ ਜਾਂਗਾ, ਪੜਾਂਗਾ, ਜੇ ਠੀਕ ਹੋਏਗੀ ਤੇ ਸਾਈਨ ਕਰਾਂਗਾ, ਜੇ ਗਲਤ ਹੋਵੇ। ਕਹਿੰਦਾ ਖਬਰਦਾਰ ਤੁਰੇ ਪੈਸੇ ਲਾਇਆ। ਕਲਰਕ ਨਾਲ ਹੀ ਕੰਬਲ ਲੱਗ ਪੈਂਦਾ, ਨਹੀਂ ਜੀ ਨਹੀਂ ਜੀ ਮੈਂ ਨੀ ਕੁਝ ਕੀਤਾ। ਯਾਦ ਰੱਖਿਓ, ਜਦੋਂ ਬੁੱਧੀ ਤੇ ਮਨ ਆਪਸ ਸਮਝੌਤਾ ਕਰ ਜਾਣ, ਬੁੱਧੀ ਮਲੀਨ ਹੋਵੇ ਇਹ ਹਰ ਫਾਈਲ ਤੇ ਸਾਈਨ ਕਰੀ ਜਾਂਦੀ ਹੈ। ਪਰ ਪਿਆਰਿਓ ਚੇਤੇ ਰੱਖਿਓ, ਜਦੋਂ ਮਤ ਨਿਰਮਲ ਹੋਵੇ ਨਾ, ਮਨ ਮੈਲਾ ਵੀ ਹੋ ਜਾਏ, ਨਿਰਮਲ ਮਤ ਜਿਹੜੀ ਮੈਲੇ ਮਨ ਨੂੰ ਝਿੜਕੇ ਰੱਖ ਦਿੰਦੀ ਹੈ। ਇਸੇ ਕਰਕੇ ਗੁਰਬਾਣੀ ਚ ਮਤ ਵੀ ਮੰਗੀ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਮਹਾਰਾਜ ਦੇਖੋ ਸ਼ਬਦ ਵਰਤੇ, ਬੜੇ ਸ਼ਬਦ ਨੇ, ਐਸੀ ਮਤ ਦੀਜੈ ਮੇਰੇ ਠਾਕੁਰ। ਫਿਰ ਮੇਰੀ ਬੇਨਤੀ, ਮਤ ਦੀ ਵੀ ਜਾਂਚਨਾ ਕੀਤੀ, ਤਾਂ ਹੀ ਕਿਹਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਪਿਆਰਿਓ ਮਨ ਮੈਲਾ ਤੰਗ ਕਰਦਾ, ਪਰ ਬੁੱਧੀ ਨਿਰਮਲ ਹੋਵੇ ਇਹਨੂੰ ਝਿੜਕ ਦਿੰਦੀ ਹੈ। ਮੇਰੀ ਫਿਰ ਬੇਨਤੀ ਹੈ, ਉਸ ਤੋਂ ਅੱਗੇ ਹੰਕਾਰ, ਹੰਕਾਰ ਆਪਣਤ ਪੈਦਾ ਕਰਦਾ, ਮੈਂ ਮੇਰੀ। ਚਿੱਤ ਦਾ ਅਰਥ ਹੈ ਜਿਹਦੇ ਵਿੱਚ ਬੀਤੀਆਂ ਹੋਈਆਂ ਯਾਦਾਂ ਪਈਆਂ ਨੇ। ਫਿਰ ਅਰਸ਼ ਨੂੰ, ਜਿਹੜੀ ਚਿੱਤ ਦੀ ਦਾਤ ਰੱਬ ਨੇ ਸਾਨੂੰ ਦਿੱਤੀ ਹੈ ਨਾ, ਸ਼ਾਇਦ ਕਿਸੇ ਸਜੂਨ ਨੂੰ ਦਿੱਤੀ ਹੋਵੇ, ਜੋ ਅਸੀਂ ਚਿੱਤ ਵਿੱਚ ਲੈ ਕੇ ਬੈਠੇ ਹਾਂ। ਪੜ੍ਹੇ ਲਿਖੇ ਜਿਹੜੇ ਅੱਜ ਕੱਲ੍ਹ ਦੇ ਮਨੋਵਿਗਿਆਨਿਕ ਨੇ, ਉਹ ਮਨ ਦੇ ਚਾਰ ਹਿੱਸੇ ਬਣਾ ਰਿਹਾ ਜੀ, ਕੌਨਸ਼ੀਅਸ, ਅਨਕੌਨਸ਼ੀਅਸ, ਸਬ ਕੌਨਸ਼ੀਅਸ ਤੇ ਸੁਪਰ ਕੌਨਸ਼ੀਅਸ, ਇਹੀ ਹੈ ਨਾ ਜੀ। ਜਿਹੜਾ ਸਬ ਕੌਨਸ਼ੀਅਸ ਮਾਇੰਡ ਹੈ, ਗੁਰਬਾਣੀ ਨੇ ਸਿਰਫ ਦੋ ਹੀ ਕਹਿ, ਮੈਲਾ ਮਨ ਤੇ ਨਿਰਮਲ ਮਨ। ਉਂਝ ਸਤਿਗੁਰਾਂ ਦਾ ਇੱਕ ਤੋਕ ਆਉਂਦੀ ਹੈ, ਤਲ ਹੀਲ। ਮੈਂ ਸੋਚਣਾ ਇਹ ਸ਼ਬਦ ਕਿਹੜਾ ਹੋਵੇਗਾ, ਤਲ ਹੀਲ, ਹਿਰਦੇ ਦਾ ਤਲ। ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਸਿੱਖੋ, ਬੰਦਗੀ ਕਰਨ ਵਾਲਾ ਜਿਹਦਾ ਸਬ ਕੌਨਸ਼ੀਅਸ ਮਾਇੰਡ ਚ ਸ਼ਬਦ ਚਲਾ ਗਿਆ ਨਾ, ਉਹ ਜ਼ਬਾਨ ਤੋਂ ਨਾ ਵੀ ਬੋਲੇ, ਸ਼ਬਦ ਆਪਣਾ ਕੰਮ ਸੁੱਤਿਆਂ ਜਾਗਦਿਆਂ ਕਰੀ ਜਾਊ। ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਜੀ, ਉਹ ਸੁੱਤਿਆਂ ਵੀ ਚੱਲੇਗਾ, ਸਭ ਕੌਨਸ਼ੀਅਸ ਮਾਇੰਡ। ਫਿਰ ਧਿਆਨ ਨਾਲ ਸੁਣਿਓ, ਸਿਗਮਨ ਫਰਾਇਡ ਬਹੁਤ ਵੱਡਾ ਮਨੋਵਿਗਿਆਨੀ ਹੋਇਆ, ਹੁਣ ਤੇ ਚਲੋ ਸੱਚੀ ਲੋਕ ਇੰਨੇ ਕੁ ਸਟ੍ਰੈਸ ਚਲੇ ਗਏ ਆ, ਲੋਕੀ ਹਜ਼ਾਰਾਂ ਡਾਲਰ ਦੇ ਕੇ ਕਲਾਸਾਂ ਲੈਂਦੇ ਆ ਵੀ ਮੇਰਾ ਡਿਪਰੈਸ਼ਨ ਖਤਮ ਹੋ ਜਾਏ, ਮੈਨੂੰ ਐਗਜ਼ਾਇਟੀ ਤੰਗ ਕਰਕੇ। ਪਹਿਲਾਂ ਮੈਂ ਵੀ ਕਹਿੰਦਾ ਸਾਂ, ਨਹੀਂ ਉਹ ਸ਼ਬਦ ਜੇ ਕੋਈ ਬਾਣੀ ਨਹੀਂ ਸੁਣਦਾ ਕੋਈ ਫਾਇਦਾ ਨਹੀਂ ਪੜਨ ਦਾ। ਮੈਂ ਅੱਜ ਕਹਿੰਦਾ ਨਹੀਂ, ਕੋਈ ਵੀ ਨਹੀਂ ਸੁਣ ਰਿਹਾ, ਘਰ ਦੇ ਕਮਰੇ ਦੀ ਸਪੇਸ ਵਿੱਚ ਵੀ ਸ਼ਬਦ ਚੱਲਣ ਦਿਓ, ਸ਼ਬਦ ਆਪਣਾ ਕੰਮ ਸਪੇਸ ਵਿੱਚ ਵੀ ਕਰਦਾ। ਜਦੋਂ ਅੰਦਰ ਵੜਾਂਗੇ ਇੱਕਦਮ ਟਿਕਾ ਨਹੀਂ ਬਣ ਜਾਂਦਾ, ਸ਼ਬਦ ਚ ਬੜੀ ਤਾਕਤ ਹੈ। ਦੋਖੇ ਚੀਜ਼ ਦਾ ਹੈ, ਸ਼ਬਦ ਦੀ ਟੇਪ ਲੱਗੀ ਹੋਵੇ ਐ ਰੱਜ ਕੇ ਬੋਲਣਗੇ, ਟੇਪ ਦਾ ਕੀ ਫਾਇਦਾ, ਟੇਪ ਦਾ ਕੀ ਫਾਇਦਾ। ਤੇ ਜਦੋਂ ਆਹ ਲੋਕੀ ਵਿਆਹ ਕਰਦੇ ਆ ਜੀ, ਜਿਹਦਾ ਗਾਣਾ ਲਾਉਂਦੇ ਉਹਨੂੰ ਮਰਿਆ, ਹੁਣ ਤੇ ਕਈ ਸਾਲ 50 ਸਾਲ ਪਹਿਲਾਂ ਗਾਇਕ ਮਰਿਆ, ਉਹਦਾ ਗਾਣਾ ਲਾਇਆ, ਬੁੱਢੇ ਬੁੱਢੀਆਂ ਨਿਆਣੇ ਉਹ ਦੁੱਧ ਚੁੰਘਦੇ, ਨਿਆਣੇ ਨੱਚਣ ਲੱਗ ਪੈਂਦੇ, ਉਹਦੀ ਟੇਪ ਜਿਉਂਦੀ ਏ। ਤੇ ਸੁਖਮਨੀ ਸਾਹਿਬ ਦੀ ਟੇਪ ਨਰਜਿੰਦ ਹੈ? ਨਹੀਂ, ਕਮਲਿਆ ਮਨਾ ਤੇਰੀ ਬੁੱਧੀ ਨੀਵੀਂ ਹੋ ਗਈ, ਇਸ ਕਰਕੇ ਚੁੱਕੀ ਉਧਰ। ਫਿਰ ਬੇਨਤੀ ਕਰਾਂ ਕਿ ਜਿਹੜਾ ਸਬ ਕੌਨਸ਼ੀਅਸ ਮਾਇੰਡ ਹੈ ਉਹਦੇ ਵਿੱਚ ਸਭ ਕੁਝ ਪਿਆ ਹੈ। ਇੱਥੋਂ ਤੱਕ ਸਿਗਮਨ ਫਰਾਇਡ ਕਹਿੰਦਾ ਹੈ ਕਿ ਜਿਹੜਾ ਸਾਡਾ ਆਹ ਮਨ, ਹੁਣ ਮੈਂ ਬੋਲ ਰਿਹਾ ਸੁਚੇਤ ਮਨ ਜਿਹਨੂੰ ਆਪਾਂ ਕਹਿੰਦੇ ਹਾਂ, ਕੌਨਸ਼ੀਅਸ ਜਿਹੜਾ ਸਭ ਕੌਨਸ਼ੀਅਸ ਹੈ, ਉਹਦਾ ਤਾਂ ਇੰਨਾ ਭਰਿਆ ਪਿਆ ਰਹਿ ਰੱਬ ਦਾ ਨਾਂ ਜੀ। ਉਹ ਇੱਕ ਉਦਾਹਰਨ ਦਿੰਦਾ, ਜਿਵੇਂ ਸਮੁੰਦਰ ਦੇ ਵਿੱਚ ਇੱਕ ਬਰਫ਼ ਦਾ ਤੋਦਾ ਹੈ, ਬਰਫ਼ ਦਾ ਤੋਦਾ ਸਮਝਦਾ, ਬਰਫ਼ ਦੀ ਪਹਾੜੀ, ਤੇ ਪਾਣੀ ਤੋਂ ਉੱਤੇ ਲੱਗਦੀ 10 ਫੁੱਟ 20 ਫੁੱਟ। ਉਹ ਕਹਿੰਦਾ ਜਹਾਜ਼ ਵਾਲੇ ਨੂੰ ਪੁੱਛ ਕੇ ਦੇਖਿਓ, ਉਹ ਕਹਿੰਦਾ ਨਾ, ਉੱਤੋਂ 10 ਫੁੱਟ ਦਿਸਦੀ ਹੈ, 90 ਫੁੱਟ ਥੱਲੇ। ਇਸੇ ਤਰ੍ਹਾਂ ਜਿਹੜਾ ਸਬ ਕੌਨਸ਼ੀਅਸ ਮਾਇੰਡ ਹੈ ਨਾ ਜੀ, ਉਹਦੇ ਤਾਕਤ 90% ਹੈ। ਫਿਰ ਮੇਰੀ ਬੇਨਤੀ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਚ ਬੜੇ ਸ਼ਬਦ ਵਰਤੇ ਆ, ਜਦੋਂ ਰਸਨਾ ਨਾਲ ਸ਼ਬਦ ਬੋਲਿਆ ਜਾਂਦਾ ਹੈ, ਉਹ ਸੱਚੀ ਮੁੱਚੀ ਅੰਦਰ ਚਲਾ ਜਾਂਦਾ ਹੈ। ਅੰਦਰ ਗਿਆ ਹੋਇਆ ਸ਼ਬਦ, ਤੁਸੀਂ ਨਾ ਵੀ ਕੁਛ ਕਰੋ ਨੇ, ਆਪਣਾ ਕੰਮ ਕਰਨਾ ਹੀ ਕਰਨਾ ਹੈ। ਮੇਰੀ ਫਿਰ ਬੇਨਤੀ, ਅਭਿਆਸੀ ਪੁਰਸ਼ ਲਈ ਇਹੀ ਤਾਂ ਪ੍ਰੋਬਲਮ ਆਈ। ਅਸੀਂ ਸਾਰੇ ਇੱਕ ਉਦਾਹਰਨ ਦਿੰਦੇ ਹਾਂ ਕਿ ਭਗਤ ਤਰਲੋਚਨ ਨੇ ਭਗਤ ਨਾਮਦੇਵ ਜੀ ਤੇ ਤਰਕ ਕੀਤਾ, ਉਹ ਸਲੋਕ ਭਗਤ ਕਬੀਰ ਜੀ ਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤਰਕ ਹੀ ਸੀ ਨਾ, ਸਿੱਧੀ ਗੱਲ ਵੀ ਆਪਾਂ ਮੰਨ ਲਓ ਕਿਸੇ ਗੁਰਮੁਖ ਦੀ ਸੰਗਤ ਕਰੀਏ, ਉਹ ਕਿਰਤ ਕਰੇ ਤੇ ਮੈਂ ਲੋਕਾਂ ਚ ਕਹਿ ਦਿਆਂ ਛੱਡੋ ਬਾਬਾ ਬਣਿਆ ਫਿਰਦਾ ਆਪ ਤਾਂ ਸਾਰਾ ਦਿਨ ਹਾਲ ਬੰਦ ਹੈ, ਆਪ ਸਾਰਾ ਦਿਨ ਹੱਟੀ ਤੇ ਤਰਕ ਕੀਤਾ ਤਰਲੋਚਨ ਜੀ। ਇਹ ਤਾਂ ਕੱਪੜੇ ਰੰਗੀ ਜਾਂਦਾ, ਕੱਪੜੇ ਸੀ ਜਾਂਦਾ, ਕਦੋਂ ਕਦੋਂ ਤੁਸੀਂ ਨਾਮ ਜਪਦੇ? ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਏ ਛੀਪੋ ਛੈ ਲੈ ਰਾਮ ਨਲਾਵੋ ਚੀਤ। ਅੱਗੇ ਤਰਲੋਚਨ ਜੀ ਨੂੰ ਨਾਮ ਦੇਵ ਨੇ ਇਹ ਨੀ ਕਿਹਾ ਚਿੱਤ ਚਿਰਾ, ਉਹ ਕਹਿੰਦੇ ਜੇ ਤੂੰ ਰਾਮ ਮੂੰਹ ਤੋਂ ਬੋਲੇਗਾ ਤੇ ਅੰਦਰ ਜਾਏਗਾ, ਜਿੱਦਣ ਅੰਦਰ ਚਲਾ ਗਿਆ ਨਾ ਉਦਣ ਕੱਪੜੇ ਰੰਗੀ ਵੀ ਜਾਏਗਾ, ਨਾਮ ਤਾਂ ਵੀ ਚੱਲੇਗਾ। ਦੇਖੋ ਉਹਨਾਂ ਨੇ ਸ਼ਬਦ ਇਹ ਨੀ ਕਿਹਾ ਵੀ ਚਿੱਤ ਕਰਕੇ ਚੇਤੇ ਕਰ, ਉਹਨਾਂ ਕਿਹਾ ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ। ਫਿਰ ਬੇਨਤੀ ਸੁਣਿਓ, ਮੁੱਖ ਤੋਂ ਕਿਹਾ ਕਿਉਂਕਿ ਜਿੰਨਾ ਅਭਿਆਸ ਭਗਤ ਨਾਮਦੇਵ ਜੀ ਦਾ ਹੈ ਉਹਨਾਂ ਤਰਲੋਚਨ ਦਾ ਨਹੀਂ, ਤਰਲੋਚਨ ਬਾਹਰ ਮੁਖੀ ਦੇਖ ਰਹੇ ਨੇ। ਮਹਾਰਾਜ ਕਹਿੰਦੇ ਨਾਮਾ ਕਹਿ ਤਰਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ। ਕਹਿੰਦੇ ਮੂੰਹ ਤੋਂ ਬੋਲ ਤੇ ਚਿੱਤ ਨਾਲ ਜੋੜ, ਜਿੱਦਣ ਚਿੱਤ ਜੁੜ ਗਿਆ ਉਦਣ ਮੂੰਹ ਬੰਦ ਵੀ ਕਰਦੀ ਚਿੱਤ ਫਿਰ ਵੀ ਚੱਲੇਗਾ। ਮੇਰੀ ਬੇਨਤੀ, ਚਿੱਤ ਚ ਬੜੀ ਵੱਡੀ ਤਾਕਤ ਹੈ, ਇਹਦੇ ਨਾਲ ਹੀ ਜੁੜਿਆ ਸਿਮਰਨ ਹੈ। ਜਦੋਂ ਚਿੱਤ ਚ ਸਿਮਰਨ ਚਲਾ ਜਾਂਦਾ ਉਦੋਂ ਸੱਚ ਇਹ

0: ਕਿਰਪਾ ਵਰਤ ਜਾਂਦੀ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਗੁਰ ਸਿੱਖ ਰੱਖੇ ਜੀ ਨਾਲ ਹੀ ਆਪਣੇ ਅੰਤਰ ਚਿੱਤ ਨਾਲ। ਦੇਖੋ ਗੁਰੂ ਗ੍ਰੰਥ ਸਾਹਿਬ ਚ ਪਹਿਲਾ ਸ਼ਬਦ ਚਿੱਤ ਨਾਲ ਸੰਬੰਧਿਤ ਹੈ, ਜਿਹੜਾ ਪਹਿਲਾ ਰਾਗ ਸ੍ਰੀ ਰਾਗ ਹੈ ਨਾ, ਚੇਤੇ ਚ ਬੜੀ ਵੱਡੀ ਤਾਕਤ ਹੈ ਗੁਰਮੁਖੋ। ਚੇਤਾ ਕਰਕੇ ਤਾਂ ਬਹੁਤ ਕੁਝ ਹੋ ਜਾਂਦਾ। ਆਪਾਂ ਕਹਿੰਦੇ ਜੀ ਚੇਤੇ ਚ ਕੁਛ ਨੀ, ਨਾ ਜੇ ਤੁਸੀਂ ਕਮਾਈ ਵਾਲੇ ਨੂੰ ਚੇਤੇ ਕਰੋਗੇ ਸਰੀਰਕ ਤੌਰ ਤੇ ਜਾਣ ਤੋਂ ਬਾਅਦ, ਮਤ ਸਮਝੋ ਚਲਾ ਗਿਆ, ਇੱਥੇ ਜਿਹੜਾ ਬੰਦਗੀ ਨੀ ਕਰਦਾ ਉਹ ਵਜੂਦ ਵਿੱਚ ਹੁੰਦਾ ਵੀ ਖਤਮ ਹੈ, ਬੰਦਗੀ ਕਰਨ ਵਾਲਾ ਸਰੀਰ ਤੋਂ ਬਾਅਦ ਵੀ ਹੈ। ਸਤਿਗੁਰਾਂ ਨੇ ਇਵੇਂ ਨੀ ਕਿਹਾ, ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਇੱਕ ਸ਼ਬਦ ਮੈਂ ਆਪ ਨੂੰ ਸਿਰਫ ਸਾਂਝਾ ਕਰਾਂਗਾ ਹੋਰ, ਇਹ ਸ਼ਬਦ ਦੇ ਚਾਰ ਪਦੇ ਨੇ। ਉਹਦੇ ਵਿੱਚ ਸਤਿਗੁਰਾਂ ਨੇ ਕਿਹਾ ਵੀ ਚੇਤਾ ਨਾ ਭੁਲਾਈ, ਚੇਤੇ ਰੱਖੀ। ਚਾਰ ਚੀਜ਼ਾਂ ਚੇਤਾ ਭਟਕਾਉਂਦੀਆਂ ਨੇ, ਇੱਕ ਦਾਮ, ਧਿਆਨ ਨਾਲ ਸੁਣਿਓ, ਦੂਜਾ ਕਾਮ, ਤੀਸਰਾ ਨਾਮ। ਫਿਰ ਬੇਨਤੀ ਹੈ, ਚਾਮ, ਦਾਮ, ਕਾਮ ਤੇ ਚੌਥਾ ਨਾਮ। ਜਦੋਂ ਬੰਦੇ ਕੋਲ ਦਾਮ ਹੁੰਦੇ ਨੇ ਉਦੋਂ ਵੀ ਚੇਤਾ ਵਿਸਰਦਾ ਹੈ, ਜਦੋਂ ਬੰਦਾ ਕਾਮਨਾ ਦੇ ਅਧੀਨ ਹੁੰਦਾ ਹੈ ਉਦੋਂ ਵੀ ਚੇਤਾ ਵਿਸਰਦਾ ਹੈ, ਜਦੋਂ ਬੰਦਾ ਚਾਮ ਵਾਲੇ ਪਾਸੇ ਚੰਮ ਵੱਲ ਝੁਕਦਾ ਉਦੋਂ ਵੀ ਰੱਬ ਵਿਸਰਦਾ ਹੈ, ਤੇ ਜਦੋਂ ਆਪਣੇ ਨਾਂ ਦੀ ਭੁੱਖ ਪੈਦਾ ਹੋ ਜਾਏ ਚੇਤੇ ਰੱਖੇ ਉਦੋਂ ਰੱਬ ਦਾ ਨਾਮ ਵਿਸਰਦਾ। ਗੁਰੂ ਸਾਹਿਬ ਨੇ ਕਿਹਾ ਚਾਰੇ ਗੱਲਾਂ ਚੇਤੇ ਰੱਖੀ, ਤੇਰੇ ਕੋਲ ਦਾਮ ਇੰਨਾ ਕੁ ਹੋਵੇ, ਇੰਨਾ ਕੁ ਦਾਮ ਤੇਰੇ ਕੋਲ, ਦਾਮ ਦਰਫ ਦਮੜੀ ਪੈਸਾ, ਇੰਨਾ ਕੁ ਦਾਮ ਹੋਵੇ ਕਿ ਤੇਰੇ ਘਰ ਜਿਹੜੇ ਮਕਾਨ ਹੈ ਲੋਕੀ ਇੱਟਾਂ ਦਾ ਪੱਥਰ ਦਾ ਬਣਾਉਂਦੇ ਨੇ, ਤੁਸੀਂ ਸਮਝ ਗਏ, ਤੇਰੇ ਘਰ ਦੇ ਜਿਹੜਾ ਮਕਾਨ ਜਿਹੜਾ ਕਮਰੇ ਨੇ ਇਹ ਸੁੱਚੇ ਮੋਤੀਆਂ ਨਾਲ ਚਿਣ ਕੇ ਦੀਵਾਰਾਂ ਬਣੀਆਂ ਹੋਣ, ਇਹਦੇ ਵਿੱਚ ਚੰਦਨ ਦਾ ਲੇਪਣ ਹੋਵੇ, ਸੱਚੀ ਮੁੱਚੀ ਅਗਰ ਦੀ ਸੁਗੰਧੀ ਆਉਂਦੀ ਹੈ ਊਦ ਦੀ। ਪਰ ਇਹ ਗੱਲ ਯਾਦ ਰੱਖੀ, ਇੰਨਾ ਦਾਮ ਹੋਣ ਦੇ ਬਾਅਦ ਉਸ ਘਰ ਚ ਪੈਰ ਪਾਏ ਤੇ ਤੇਰੇ ਚੇਤੇ ਚੋਂ ਦੇਣ ਵਾਲਾ ਨਾ ਵਿਸਰਜੇ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਖੂਹ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਅਗਲੀ ਤੁਕ ਚ ਤਿੰਨ ਬਚਨ ਹੈ ਜੀ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾਉ। ਤਿੰਨ ਸ਼ਬਦ ਨੇ ਜੀ, ਧਿਆਨ ਨਾਲ ਸੁਣਿਓ, ਇੱਕ ਭੂਲਾਂ, ਦੂਜਾ ਵਿਸਰੈ, ਤੀਸਰਾ ਚੇਤਨਾ ਆਵੇ। ਕਿ ਇੱਕ ਇੱਕ ਭੂਲਾਂ, ਵਿਸਰੈ ਤੇ ਚੇਤਨਾ ਆਵੇ, ਇੱਕ ਅਰਥ ਨਹੀਂ, ਬਾਹਰ ਮੁਖੀ ਇੱਕ ਅਰਥ ਨੇ ਪਿਆਰਿਓ। ਸੱਚ ਇਹ ਵੇ ਜਦੋਂ ਬੰਦੇ ਦੇ ਚੇਤੇ ਚੋਂ ਰੱਬ ਨਿਕਲ ਜਾਏ ਸਮਝੋ ਕਹਾਣੀ ਗਈ, ਭੁੱਲ ਜਾਏ ਫਿਰ ਵੀ ਗੱਲ ਬਣ ਜਾਂਦੀ ਹੈ, ਜਿਹਦੇ ਚਿੱਤ ਚੋਂ ਨਿਕਲ ਜਾਏ। ਸ਼੍ਰੀਮਾਨ ਭਾਈ ਵੀਰ ਸਿੰਘ ਅਰਥ ਕਰਦੇ ਆ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਸਭ ਤੋਂ ਪਹਿਲਾਂ ਬੰਦਾ ਨੇਮ ਨਿਭਾਉਂਦਾ, ਬਾਣੀ ਪੜ੍ਹਦਾ, ਜਿੱਦਨ ਇੰਨਾ ਖਚਤ ਹੋ ਜਾਏ, ਜਿੱਦਨ ਚੇਤੇ ਰੱਖਿਓ ਰਹਿ ਰਾਸ, ਅੰਮ੍ਰਿਤ ਵੇਲੇ ਦਾ ਨੇਮ ਭੁੱਲਣਾ ਸ਼ੁਰੂ ਹੋ ਗਿਆ, ਸਮਝੋ ਹੁਣ ਚਿੱਤ ਚੋਂ ਨਿਕਲਣ ਵਾਲੇ ਪਾਸੇ ਤੁਰ ਪਿਆ। ਪਹਿਲਾਂ ਭੁੱਲਦਾ ਜੀ, ਤੇ ਫਿਰ ਬੰਦਾ ਕਹਿੰਦਾ ਉਹ ਤੁਹਾਡਾ ਭਲਾ ਹੋ ਜਾਏ, ਅੱਜ ਤਾਂ ਰਹਿ ਰਸ ਦਾ ਪਾਠ ਵੀ ਨਹੀਂ ਕੀਤਾ। ਜਿੱਦਨ ਭੁੱਲ ਜਾਏ, ਇੱਕ ਦਿਨ ਭੁੱਲਦਾ, ਫਿਰ ਮਨ ਇੰਨਾ ਭੈੜਾ ਉਹਨੂੰ ਵਿਸਾਰਨਾ ਸ਼ੁਰੂ ਕਰ ਦਿੰਦਾ, ਕੋਈ ਨੀ ਕੱਲ ਵੀ ਨਹੀਂ ਸੀ ਕੀਤਾ। ਜਦੋਂ 6 ਮਹੀਨੇ ਵਿਸਰ ਜਾਏ, ਦੁਬਾਰਾ ਵਾਪਸ ਲਿਆਉਣਾ ਚਾਹੋ ਪਿਆਰੋ, ਚਿੱਤ ਵੀ ਛੇਤੀ ਕਿਤਿਆਂ ਆਉਂਦਾ ਨਹੀਂ। ਫਿਰ ਬੰਦਾ ਪਹਿਲਾਂ ਭੁੱਲਦਾ, ਫਿਰ ਵਿਸਰਦਾ, ਫਿਰ ਚਿੱਤ ਵਿੱਚੋਂ ਨਿਕਲ ਜਾਂਦਾ। ਗੁਰੂ ਸਾਹਿਬ ਜੀ ਨੇ ਕਿਹਾ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਇਹ ਹੈ ਦਾਮ। ਅੱਗੇ ਸਤਿਗੁਰਾਂ ਨੇ ਦੂਸਰਾ ਬਚਨ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜਿਹੜਾ ਉਹ ਘਰ ਬੈਡਰੂਮ ਬਹੁਤ ਸੋਹਣਾ, ਪਲੰਘ ਦੇ ਵਿੱਚ ਲਾਲ ਜੜੇ ਹੋਏ ਆ। ਮੋਹਣੀ ਮੁੱਖ ਮਣੀ ਸੋ ਹੈ ਜੀਵਨ ਸਾਥਨ, ਮਨ ਨੂੰ ਮੋਹਣ ਵਾਲੀ ਕਰੈ ਰੰਗ ਪਸਾਓ। ਪਰ ਗੁਰੂ ਜੀ ਕਹਿੰਦੇ ਦੇਖੀ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਤੀਸਰਾ ਬਚਨ ਕਾਮ, ਕਾਮਨਾਵਾਂ ਜੀ, ਕਿ ਮੈਂ ਸਭ ਤੋਂ ਵੱਡਾ ਹੋ ਜਾ। ਮਹਾਰਾਜ ਕਹਿੰਦੇ ਇੱਥੇ ਕਾਮਨਾਵਾਂ ਸਾਧੂ ਲਫ਼ਜ਼ ਵਿੱਚ ਹੀ ਬੜੀਆਂ ਨੇ, ਸਿੱਧ ਹੋਵਾਂ, ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ। ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੇ ਨਾਮ। ਚੌਥੀ ਬੇਨਤੀ ਜੀ, ਜਦੋਂ ਨਾਮ ਬਣਾਉਣ ਬੰਦੇ ਦੀ ਤਾਕਤ ਆ ਜਾਏ, ਮੇਰਾ ਨਾਮ ਚੱਲੇ, ਫਿਰ ਗੁਰੂ ਜੀ ਕਹਿੰਦੇ ਆ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਘਰੀ ਬੈਠਾ ਨਾਨਕਾ ਸਭ ਵਾਓ। मत देख भूला विसरै तेरा चित ना आवै ना। मेरी फिर बेनती है, चित विच बड़ी वड्डी ताकत है। इतिहास ने तां इत्थों तक कहा है कि कई बंदे फिजिकल तौर ते दूर रह के भी चित करके गुरुकुल हुंदे आ, कई बंदे फिजिकल नेड़े रह के भी चित करके दूर हुंदे। गुरु गोबिंद सिंह जी ने यह शब्द सच्चे पातशाह जी ने आनंदपुर साहब कहे, नेड़े मेला सी जी, रासल पान आए सन पहरेदार, अमन मान दा वेला सी। अद्धे को पहरेदार कहने चलो महाराज तां आराम च ने, और रास ही देख आईए सांग। उदो पहला सांग हुंदे हुंदे सन, हरिचंद दा सांग, प्रहलाद दा सांग, जिवें अजकल फिल्मां ने ना इस तरह हुंदा सी सांग उतारने। अद्धे कहिंदे ना ना महाराज उठ पै दे, उह कहिंदे महाराज अमृत वेले उठना। अद्धे कि चले गए, अद्धे उत्थे रह गए। जिहड़े चले गए ਉਹ ਨਾਲੇ ਦੇ ਸਾਂਗ ਵੇਖਣ ਨਾਲੇ ਮਾਰ ਨੂੰ ਚੇਤੇ ਕਰ ਲੈਣ। ਜੇ ਗੁਰੂ ਸਾਹਿਬ ਪਿੱਛ ਉੱਠ ਗਏ ਤੇ ਫਿਰ ਉਹਨਾਂ ਵਿਚਾਰਿਆਂ ਦਾ ਸਾਂਗ ਵੇਂਦਿਆਂ ਵੀ ਧਿਆਨ ਗੁਰੂ ਗੋਬਿੰਦ ਸਿੰਘ ਦੇ ਕਮਰੇ ਵਾਲੀ ਸੱਚੇ ਪਾਤਸ਼ਾਹ ਜੀ ਆ। ਤੇ ਜਿਹੜੇ ਉੱਥੇ ਖਲੋਸੇ ਸਨ ਉਹ ਬੈਠੇ ਬੂਹੇ ਕੋਲ ਕਹਿੰਦੇ ਮਹਾਰਾਜ ਤੇ ਉੱਠੇ ਕੋਈ ਨੀ ਜੀ, ਉਹ ਤੇ ਸਾਂਗ ਵੇਂਦੇ ਹੋਣੇ ਨੇ, ਉਹਨਾਂ ਦਾ ਧਿਆਨ ਉੱਥੇ। ਸਵੇਰੇ ਸੱਚੇ ਪਾਤਸ਼ਾਹ ਦਰਬਾਰ ਚ ਆਏ, ਕਹਿੰਦੇ ਪਹਿਰੇਦਾਰ ਬੁਲਾਓ, ਪਹਿਰੇਦਾਰ ਸੱਦ ਲੈ। ਮਹਾਰਾਜ ਹੱਸ ਕੇ ਕਹਿੰਦੇ ਨੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਉਹ ਸਮਝੇ ਨਾ, ਉਹ ਜਿਹੜੇ ਗਏ ਸਨ ਉਹ ਡਰਨ ਕੰਬਣ ਵੀ ਫਸ ਗਏ। ਮਹਾਰਾਜ ਕਹਿੰਦੇ ਸੰਗਤ ਜੀ ਅੱਜ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਹੜੇ ਹਾਜ਼ਰ ਸਨ ਬੂਵੇ ਅੱਗੇ ਉਹ ਚਿੱਤ ਕਰਕੇ ਗੈਰ ਹਾਜ਼ਰ ਸਨ, ਇਹ ਮੇਲਾ ਵੇਂਦੇ ਰਹੇ ਨੇ। ਤੇ ਜਿਹੜਾ ਮੇਲੇ ਵੇਖਣ ਗਏ ਕਹਿੰਦੇ ਅੱਜ ਤਾਂ ਸਾਰੀ ਰਾਤ ਮੇਰੇ ਪਲੰਘ ਦੇ ਦੁਆਲੇ ਘੁੰਮਦੇ ਰਹੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਚਿੱਤ ਇੱਕ ਹਾਜ਼ਰੀ ਭਰਨ ਦਾ ਵਸੀਲਾ ਹੈ, ਤੇ ਜਿਹੋ ਜਿਹਾ ਚੇਤੇ ਕਰਾਂਗੇ ਉਹ ਕੋਈ ਚਿੱਤ ਚ ਬਹਿਣਾ ਹੈ ਜੀ। ਸੱਚ ਹੈ, ਕੰਮ ਨੀ ਚੇਤੇ ਕਰਦਾ ਬੰਦਾ ਕੰਮ ਹੀ ਬਣ ਜਾਂਦਾ, ਵੈਰੀ ਨੂੰ ਚੇਤੇ ਕਰਦਾ ਬੰਦਾ ਕ੍ਰੋਧੀ ਹੋ ਜਾਂਦਾ, ਨਿਆਣੇ ਚੇਤੇ ਕਰਦਾ ਮੋਹ ਚ ਫਸ ਜਾਂਦਾ, ਧਨ ਨੂੰ ਚੇਤੇ ਕਰਦਾ ਲੋਭੀ ਬਣ ਜਾਂਦਾ, ਕਿਸੇ ਗੁਰਮੁਖ ਨੂੰ ਚੇਤੇ ਕਰਦਾ ਤੇ ਗੁਰਮੁਖ ਬੰਦਾ ਉਤਸ਼ਾਹ ਪੈਦਾ ਹੁੰਦਾ।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-09

ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦੀਨ ਦੁਨੀ ਦੇ ਵਾਲੀ ਸਰਬ ਕਲਾ ਸਮਰੱਥ ਸਰਬ ਵਿਆਪਕ ਸਰਬ ਸ਼ਕਤੀਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਸਤਿਗੁਰੂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਗ੍ਰੰਥੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਔਰ ਗੁਰੂ ਕੇ ਓਟ ਆਸਰੇ ਗੁਰੂ ਕੀ ਬਖਸ਼ਿਸ਼ ਕੀਤੀ ਬੁੱਧ ਬਲ ਦੇ ਸਦਕਾ ਕੁਝ ਸਮਾਂ ਆਪਾਂ ਸੰਖੇਪ ਰੂਪ ਵਿੱਚ ਗੁਰੂ ਕੇ ਇਸ ਪਾਵਨ ਫੁਰਮਾਨ ਦੀ ਵਿਚਾਰ ਵਿਆਖਿਆ ਕਰਨੀ ਸੁਣਨੀ ਹੈ। ਜੋ ਇਹ ਦਿਨ ਚੱਲ ਰਹੇ ਨੇ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਪੰਥ ਉੱਪਰ ਸਿੱਖ ਕੌਮ ਉੱਪਰ ਜੋ ਵੱਡਾ ਘੱਲੂਘਾਰਾ ਵਰਤਿਆ, ਜਿਸ ਨੂੰ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ, ਉਸ ਦੀ ਯਾਦ ਦੇਸ਼ ਵਿਦੇਸ਼ ਪ੍ਰਦੇਸ਼ ਸਭ ਸੰਗਤਾਂ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਔਰ ਇਸ ਸਾਰੇ ਹੀ ਕੰਪਲੈਕਸ ਉੱਪਰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਫੌਜਾਂ ਟੈਂਕਾਂ ਅਤੇ ਤੋਪਾਂ ਸਮੇਤ ਜੋ ਚਾੜੀਆਂ ਗਈਆਂ ਅਤੇ ਜੋ ਇੱਥੇ ਫਿਰ ਭਾਰਤੀ ਫੌਜਾਂ ਦੇ ਵੱਲੋਂ ਕਹਿਰ ਵਰਤਿਆ, ਬਹੁਤ ਸਰੀਰ ਸੰਗਤ ਵਿੱਚ ਐਸੇ ਨੇ ਜਿਨ੍ਹਾਂ ਨੇ ਉਹ ਸਮਾਂ ਅੱਖੀਂ ਵੇਖਿਆ ਅਤੇ ਹੱਡੀ ਹੰਡਾਇਆ। ਸੋ ਇਹ ਘੱਲੂਘਾਰਾ ਹਫ਼ਤਾ ਹਰ ਸਾਲ ਬੜੇ ਵੈਰਾਗ ਅਤੇ ਜੋਤ ਉਤਸ਼ਾਹ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ। ਸਾਧ ਸੰਗਤ ਜੀ, ਹਿੰਦੁਸਤਾਨ ਭਾਰਤ ਵਰਸ਼ ਦੀ ਧਰਤੀ ਉੱਪਰ ਅੰਗਰੇਜ਼ਾਂ ਦਾ ਰਾਜ ਔਰ ਪੰਜਾਬ ਸਭ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਬਾਅਦ ਡੋਗਰਿਆਂ ਦੀ ਗਦਾਰੀ ਕਾਰਨ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ, ਵੱਖੋ ਵੱਖਰੀਆਂ ਰਿਆਸਤਾਂ ਦੇ ਰੂਪ ਵਿੱਚ ਉਦੋਂ ਇਹ ਸਾਰਾ ਦੇਸ਼ ਸੀ ਔਰ ਇਉਂ ਗੋਰਿਆਂ ਦੇ ਕੋਲੋਂ ਆਜ਼ਾਦੀ ਹਾਸਲ ਕਰਨ ਦੇ ਵਾਸਤੇ ਲੰਮੀ ਜੱਦੋ ਜਹਿਦ ਹੋਈ। ਆਜ਼ਾਦੀ ਦੇ ਉਸ ਸੰਘਰਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਸੀ ਉਹ ਸਿੱਖ ਪੰਥ ਦਾ ਸੀ, ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ। ਅਤੇ ਉਹਦੇ ਤੋਂ ਦੂਸਰੇ ਨੰਬਰ ਦੀ ਜੇ ਗੱਲ ਕਰੀਏ ਤਾਂ ਉਹ ਬੰਗਾਲੀ ਆਉਂਦੇ ਨੇ। ਜਦੋਂ ਅੰਗਰੇਜ਼ 1947 ਵਿੱਚ ਭਾਰਤ ਨੂੰ ਛੱਡ ਕੇ ਗਏ, ਭਾਰਤ ਦੀ ਆਜ਼ਾਦੀ ਹੋਈ, ਬਾਕੀ ਸਾਰੇ ਭਾਰਤ ਦੀ ਤਾਂ ਆਜ਼ਾਦੀ ਪਰ ਪੰਜਾਬ ਅਤੇ ਬੰਗਾਲ ਦੀ ਬਰਬਾਦੀ। ਪੰਜਾਬੀਆਂ ਦਾ ਜੋਸ਼, ਬਹਾਦਰੀ, ਖਾਸ ਤੌਰ 'ਤੇ ਗੁਰੂ ਕਿਆਂ ਸਿੱਖਾਂ ਦੀ, ਬੰਗਾਲੀਆਂ ਦਾ ਤੇਜ਼ ਦਿਮਾਗ, ਜਦੋਂ ਆਜ਼ਾਦ ਹਿੰਦ ਫੌਜ ਦੇ ਰੂਪ ਵਿੱਚ ਇਹ ਦੋਵੇਂ ਇਕੱਠੇ ਹੋਏ ਤਾਂ ਆਜ਼ਾਦੀ ਦੀ ਜੰਗ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਸੀ। ਜਿਨ੍ਹਾਂ ਦੇ ਹੱਥ 47 ਵਿੱਚ ਦੇਸ਼ ਦੀ ਵਾਗਡੋਰ ਆਈ, ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆਇਆ ਹੋਵੇਗਾ ਕਿ ਇਹਨਾਂ ਕੌਮਾਂ ਨੂੰ ਦਬਾ ਕੇ ਰੱਖਿਆ ਜਾਵੇ, ਬਾਕੀ ਸਾਰੇ ਹਿੰਦੁਸਤਾਨ ਦੀ ਗੱਲ ਹੀ ਕੋਈ ਨਹੀਂ। ਜੇ ਵੰਡਿਆ ਗਿਆ ਤਾਂ ਪੰਜਾਬ ਵੰਡਿਆ ਗਿਆ, ਵੰਡਿਆ ਗਿਆ ਤਾਂ ਬੰਗਾਲ ਵੰਡਿਆ ਗਿਆ, ਇਹਨਾਂ ਦੋਹਾਂ ਦੇ ਟੋਟੇ ਕੀਤੇ ਗਏ। ਫਿਰ ਉਸ ਤੋਂ ਬਾਅਦ ਸੋ ਨਹਿਰੂ ਪਟੇਲ ਇਤਿਆਦਿਕਾਂ ਦੇ ਵੱਲੋਂ ਰਿਆਸਤਾਂ ਭੰਗ ਕਰਕੇ ਸੂਬੇ ਬਣਾਏ ਗਏ ਭਾਸ਼ਾ ਦੇ ਆਧਾਰਤ, ਅਤੇ ਸਾਨੂੰ ਆਪਣਾ ਭਾਸ਼ਾ ਆਧਾਰਤ ਪੰਜਾਬੀ ਸੂਬਾ ਲੈਣ ਵਾਸਤੇ ਵੀ ਲੰਮਾ ਸੰਘਰਸ਼ ਕਰਨਾ ਪਿਆ, ਜੇਲ੍ਹਾਂ ਵਿੱਚ ਜਾਣਾ ਪਿਆ, ਸ਼ਹੀਦੀਆਂ ਪਾਉਣੀਆਂ ਪਈਆਂ, ਔਰ ਜੇ ਪੰਜਾਬੀ ਸੂਬਾ ਦਿੱਤਾ ਵੀ ਤਾਂ ਐਨ ਲੱਤਾਂ ਬਾਹਾਂ ਵੱਢ ਕੇ ਲੰਗੜਾ ਲੂਲਾ ਕਰਕੇ ਉਹ ਇਲਾਕੇ ਜਿਹੜੇ ਠੇਠ ਪੰਜਾਬੀ ਇਲਾਕੇ ਸਨ ਉਹ ਪੰਜਾਬ ਤੋਂ ਕੱਢ ਕੇ ਬਾਹਰ ਕੀਤੇ ਗਏ। ਮਤਲਬ ਕਿ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ, ਜੋ ਅਜੇ ਤੱਕ ਵੀ ਚੱਲਿਆ ਆ ਰਿਹਾ। ਜਦੋਂ ਆਜ਼ਾਦੀ ਦੀ ਜੰਗ ਚੱਲਦੀ ਸੀ ਉਦੋਂ ਜਵਾਹਰ ਲਾਲ ਨਹਿਰੂ ਵਰਗੇ ਬਿਆਨ ਦਿੰਦੇ ਨੇ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਵਾਸਤੇ ਵੀ ਇੱਕ ਐਸਾ ਖਿੱਤਾ ਹੋਵੇਗਾ
ਜਿੱਥੇ ਸਿੱਖ ਵੀ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਮੋਹਨਦਾਸ ਕਰਮਚੰਦ ਵਰਗੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ ਗਾਂਧੀ ਹੋਰੀ ਇਹ ਕਹਿੰਦੇ ਨੇ ਕਿ ਜੇ ਕਦੇ ਸਿੱਖਾਂ ਦੇ ਹੱਕਾਂ ਨੂੰ ਕੋਈ ਦਬਾਵੇ, ਜੇ ਸਿੱਖ ਮਹਿਸੂਸ ਕਰਨ ਕਿ ਸਾਨੂੰ ਸਾਡੇ ਹੱਕ ਜਿਹੜੇ ਨੇ ਉਹ ਦਿੱਤੇ ਨਹੀਂ ਜਾ ਰਹੇ, ਤਾਂ ਸਿੱਖ ਇੱਕ ਮਾਰਸ਼ਲ ਕੌਮ ਹੈ, ਇਹਨਾਂ ਨੂੰ ਪੂਰਨ ਤੌਰ 'ਤੇ ਹੱਕ ਹੈ ਕਿ ਇਹ ਆਪਣੇ ਹੱਕ ਜਿਹੜੇ ਨੇ ਇਹ ਤੇਗ ਦੇ ਜ਼ੋਰ ਨਾਲ, ਸ਼ਸਤਰਾਂ ਦੇ ਜ਼ੋਰ ਨਾਲ ਲੈ ਸਕਦੇ ਨੇ। ਇਹੋ ਜਿਹੀਆਂ ਗੱਲਾਂ ਉਦੋਂ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ ਜਦੋਂ ਨਹਿਰੂ ਵਰਗਿਆਂ ਨੂੰ ਉਹਨਾਂ ਦੀਆਂ ਉਹ ਗੱਲਾਂ ਚੇਤੇ ਕਰਾਈਆਂ ਗਈਆਂ ਕਿ ਤੁਸੀਂ ਆਪ ਹੀ ਕਿਹਾ ਸੀ ਕਿ ਪੰਜਾਬ ਇੱਕ ਇਹੋ ਜਿਹਾ ਖਿੱਤਾ ਦੇਸ਼ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਹ ਮਿਲੇਗਾ ਜਿੱਥੇ ਸਿੱਖ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਬੜੀ ਬੇਸ਼ਰਮੀ ਦੇ ਨਾਲ ਖਚਰੀ ਜੀ ਹਾਸੀ ਹੱਸਦਿਆਂ ਨਹਿਰੂ ਨੇ ਜਵਾਬ ਦਿੱਤਾ ਸੀ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਬਹੁਤੀ ਲੰਮੀ ਵਿਆਖਿਆ ਦਾ ਸਮਾਂ ਨਹੀਂ। ਕਿਹੜਾ ਉਹ ਪੱਖ ਹੈ ਜਿਹੜੇ ਪੱਖ 'ਤੇ ਸਿੱਖਾਂ ਦੇ ਬਹੁਗਿਣਤੀ ਵਾਲੇ ਇਸ ਸੂਬੇ ਪੰਜਾਬ ਨਾਲ ਧੱਕਾ ਨਹੀਂ ਕੀਤਾ ਗਿਆ? ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਭਾਸ਼ਾ ਆਧਾਰਿਤ ਸੂਬਾ ਬਣਾਏ ਜਾਣ ਦਾ ਮਸਲਾ ਹੋਵੇ, ਸੋ ਹਰ ਪੱਖ ਤੋਂ ਹੀ ਅਤੇ ਨਾਲ ਦੀ ਨਾਲ ਧਾਰਮਿਕ ਤੌਰ 'ਤੇ ਵੀ ਸਾਡੇ ਉੱਪਰ ਹਮਲੇ, ਨਕਲੀ ਗੁਰੂ ਡੰਮ ਖੜ੍ਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਗੁਰਤਾ ਗੱਦੀ ਨੂੰ ਚੁਣੌਤੀ ਦੇ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਤਾਂ ਕਿ ਸਾਡੀਆਂ ਜੜ੍ਹਾਂ ਕਮਜ਼ੋਰ ਹੋ ਜਾਣ, ਇਹ ਸਿੱਖ ਜਿਹੜੇ ਨੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਨਿਤਾਣੇ ਅਤੇ ਸਾਹ ਸਤਹੀਣ ਹੋ ਜਾਣ। ਇਉਂ ਸਮੇਂ ਸਮੇਂ ਮੁਤਾਬਕ ਕਿਧਰੇ ਕਿਸਾਨੀ ਨੂੰ ਰੋਲਿਆ ਗਿਆ, ਕਿਧਰੇ ਹੋਰ ਪਾਸਿਆਂ ਤੋਂ ਵਿਤਕਰੇ। ਦੇਸ਼ ਆਜ਼ਾਦ ਹੋਣ ਵੇਲੇ ਇਹ ਪ੍ਰਣ ਕੀਤਾ ਗਿਆ, ਇਹ ਵਾਅਦੇ ਕੀਤੇ ਗਏ ਕਿ ਜੋ ਰੱਖਿਆ ਮੰਤਰਾਲਾ ਹੈ, ਡਿਫੈਂਸ ਮਿਨਿਸਟਰੀ ਹੈ, ਇਹ ਹਮੇਸ਼ਾ ਸਿੱਖਾਂ ਕੋਲ ਰਹੇਗੀ। ਪਰ 47 ਵਿੱਚ ਇੱਕ ਵਾਰ ਬਲਦੇਵ ਸਿੰਘ ਜਿਹੜਾ ਸੀ ਉਹਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਦੁਬਾਰਾ ਇਹ ਅਹਿਮ ਅਹੁਦਾ ਕਦੇ ਵੀ ਸਿੱਖਾਂ ਦੇ ਕੋਲ ਨਾ ਆਇਆ। ਕਹਿਣ ਤੋਂ ਭਾਵ ਕਿ ਬੇਅੰਤ ਨਿੱਕੀਆਂ ਨਿੱਕੀਆਂ ਐਸੀਆਂ ਗੱਲਾਂ ਨੇ ਜੋ ਕਹਿਣ ਮਾਤਰ ਨੂੰ ਜਾਂ ਸੁਣਨ ਨੂੰ ਨਿੱਕੀਆਂ, ਪਰ ਉਹਨਾਂ ਦੇ ਮਾਇਨੇ, ਉਹਨਾਂ ਦੇ ਅਰਥ ਬੜੇ ਵੱਡੇ ਨੇ। ਪੰਜਾਬੀਆਂ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਨਾਲ ਵਿਤਕਰੇ ਕੀਤੇ ਗਏ। ਜਦੋਂ ਵੀ ਸਿੱਖਾਂ ਨੇ ਕਿਸੇ ਵੀ ਰੂਪ ਵਿੱਚ ਆਪਣੇ ਹੱਕ ਮੰਗੇ, ਉਦੋਂ ਹੀ ਡਾਂਗਾਂ ਦੇ ਨਾਲ ਮਾਰ ਕੁਟਾਈ ਕਰਕੇ ਦਬਾਇਆ ਗਿਆ, ਗੋਲੀਆਂ ਵਰਸਾਈਆਂ ਗਈਆਂ, ਜੇਲ੍ਹਾਂ ਵਿੱਚ ਬੰਦ ਕੀਤੇ ਗਏ। 20ਵੀਂ ਸਦੀ ਦੇ ਵਿੱਚ ਵੀ ਸਿੱਖ ਪੰਥ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਅਗਸਤ ਨੂੰ ਇਹ ਮੋਰਚਾ ਆਰੰਭ ਕੀਤੇ ਤੋਂ ਪਹਿਲਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਵੀ ਸਿੱਖ ਹੱਕਾਂ ਦੀ ਮੰਗੀ ਸਿੱਖ ਮੰਗਾਂ ਦੇ ਵਾਸਤੇ 14 ਜੁਲਾਈ ਤੋਂ ਮੋਰਚੇ ਦੀ ਪ੍ਰਾਰੰਭਤਾ ਕੀਤੀ ਗਈ ਸੀ। ਉੱਧਰ ਜਿਹੜਾ ਪਾਣੀ ਜ਼ਬਰਦਸਤੀ ਖੋਹ ਕੇ ਸਤਲੁਜ ਜਮੁਨਾ ਲਿੰਕ ਨਹਿਰ ਰਾਹੀਂ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਸੀ, ਉਸ ਨੂੰ ਰੋਕਣ ਦੇ ਵਾਸਤੇ ਕਪੂਰੀ ਮੋਰਚਾ ਵੀ ਲੱਗਾ ਹੋਇਆ ਸੀ। ਇਹ ਸਾਰੇ ਮੋਰਚੇ ਇਕੱਤਰ ਕਰਕੇ 4 ਅਗਸਤ 1982 ਨੂੰ ਵੱਡੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚਾ ਲਗਾਇਆ ਗਿਆ, ਜੋ ਕਿ ਬਿਲਕੁਲ ਸ਼ਾਂਤਮਈ ਸੀ। ਜੇਲ੍ਹ ਭਰੋਂ ਅੰਦੋਲਨ ਆਰੰਭ ਕੀਤਾ ਗਿਆ। ਪਹਿਲਾਂ ਤਾਂ ਸਮੇਂ ਦੀ ਸਰਕਾਰ ਨੇ ਇਹ ਸਮਝਿਆ ਹੋਵੇਗਾ ਕਿ ਇਹ ਆਪੇ ਹੀ ਫੇਲ ਹੋ ਜਾਣਾ, ਪਰ ਉਹਨਾਂ ਦੀਆਂ ਉਹ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਵੱਡੀ ਗਿਣਤੀ ਵਿੱਚ ਸੰਗਤਾਂ ਹਰ ਰੋਜ਼ ਇਸ ਅਸਥਾਨ ਗੁਰਦੁਆਰਾ ਬੰਜੀ ਸਾਹਿਬ ਵਿਖੇ ਪਹੁੰਚਦੀਆਂ ਔਰ ਇੱਥੋਂ ਤਕਰੀਰਾਂ ਹੁੰਦੀਆਂ, ਅਤੇ ਇੱਥੋਂ ਫਿਰ ਜਿਹੜੇ ਜੱਥੇ ਸਨ ਉਹ ਮਾਰਚ ਕਰਦੇ ਹੋਏ ਕੋਤਵਾਲੀ ਤੱਕ ਜਾਂਦੇ ਗ੍ਰਿਫਤਾਰੀ ਦੇਣ ਵਾਸਤੇ, ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੀਆਂ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਰਿਹਾ। ਜਦੋਂ ਜੇਲ੍ਹਾਂ ਇਉਂ ਨੱਕਾ ਨੱਕ ਭਰ ਗਈਆਂ ਤਾਂ ਟੈਂਟ ਵਗੈਰਾ ਲਗਾ ਕੇ ਵੀ ਜੇਲ੍ਹਾਂ ਦੇ ਇਉਂ ਆਰਜ਼ੀ ਪ੍ਰਬੰਧ ਸਰਕਾਰ ਨੂੰ ਕਰਨੇ ਪਏ। ਜਦੋਂ ਉੱਥੇ ਵੀ ਸੰਗਤ ਨਾ ਸਮਾਈ, ਮੋਰਚੇ ਪ੍ਰਤੀ ਉਤਸ਼ਾਹ ਹੀ ਇੰਨਾ ਜ਼ਿਆਦਾ ਸੀ ਸੰਗਤਾਂ ਦੇ ਵਿੱਚ, ਫਿਰ ਇਉਂ ਜ਼ਬਰਦਸਤੀ ਰਿਹਾਅ ਵੀ ਕੀਤੇ ਜਾਣ ਲੱਗੇ। ਸਿੰਘ ਬਾਹਰ ਆਉਣਾ ਨਹੀਂ ਸੀ ਚਾਹੁੰਦੇ ਅਤੇ ਸਰਕਾਰ ਉਹਨਾਂ ਨੂੰ ਜ਼ਬਰਦਸਤੀ ਇਉਂ ਜੇਲ੍ਹਾਂ ਵਿੱਚ ਲਿਜਾ ਕੇ ਅਤੇ ਕੁਝ ਦਿਨ ਰੱਖ ਕੇ ਅਤੇ ਜ਼ਬਰਦਸਤੀ ਜੇਲ੍ਹਾਂ ਦੇ ਵਿੱਚੋਂ ਕੱਢ ਦਿੰਦੀ ਸੀ। ਇਉਂ ਲੰਮਾ ਸਮਾਂ ਇਹ ਕਾਰਜ ਚੱਲਦਾ ਰਿਹਾ। ਇੱਕ ਵੀ ਮੰਗ ਜਿਹੜੀਆਂ ਉਹ ਧਰਮਯੁੱਧ ਮੋਰਚੇ ਦੀਆਂ ਮੰਗਾਂ ਸਨ,
ਉਹਨਾਂ ਵਿੱਚ ਇੱਕ ਵੀ ਮੰਗ ਐਸੀ ਨਹੀਂ ਸੀ ਜਿਹੜੀ ਸਿੱਖਾਂ ਵੱਲੋਂ ਨਜਾਇਜ਼ ਤੌਰ 'ਤੇ ਕੀਤੀ ਹੋਵੇ ਅਤੇ ਜਿਹੜੀ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਾਸਤੇ ਖਤਰਾ ਬਣਦੀ ਹੋਵੇ। ਸਾਰੀਆਂ ਹੀ ਹੱਕੀ ਸਨ, ਸਾਰੀਆਂ ਹੀ ਮੰਨੀਆਂ ਜਾ ਸਕਦੀਆਂ ਸਨ, ਪਰ ਹਕੂਮਤ ਦੀ ਹੱਠ ਧਰਮੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਜਦੋਂ 1975 ਈਸਵੀ ਦੇ ਵਿੱਚ ਸਮੇਂ ਦੀ ਇੰਦਰਾ ਸਰਕਾਰ ਦੇ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਐਮਰਜੈਂਸੀ ਲਗਾਈ ਗਈ ਸੀ, ਕੋਈ ਜਲਸਾ ਜਲੂਸ ਨਹੀਂ ਹੋ ਸਕਦਾ, ਕੋਈ 4-5 ਮਨੁੱਖ ਇਕੱਤਰ ਹੋ ਕੇ ਕੋਈ ਵਿਚਾਰਾਂ ਨਹੀਂ ਕਰ ਸਕਦੇ, ਕੋਈ ਕਿਸੇ ਪ੍ਰਕਾਰ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦਾ, ਸਾਰਾ ਹਿੰਦੁਸਤਾਨ ਕੁਸਕਿਆ ਤੱਕ ਨਹੀਂ ਸੀ, ਤਾਂ ਉਦੋਂ ਵੀ ਇਹ ਸਿੱਖ ਹੀ ਸਨ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਨ੍ਹਾਂ ਨੇ ਹਕੂਮਤ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ। ਅਤੇ ਉਸ ਸਮੇਂ ਦੌਰਾਨ ਹੀ ਕਲਗੀਧਰ ਪਾਤਸ਼ਾਹੀ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਐਮਰਜੈਂਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੰਜਾਬ ਦੇ ਕੋਨੇ ਕੋਨੇ ਵਿੱਚ ਮਹਾਨ 37 ਨਗਰ ਕੀਰਤਨ ਕੀਤੇ ਸਨ, ਜਿਨ੍ਹਾਂ ਦੇ ਵਿੱਚ ਬੇਅੰਤ ਸੰਗਤਾਂ ਜੁੜਦੀਆਂ ਰਹੀਆਂ। ਇਹਨਾਂ ਸਮਿਆਂ ਦੌਰਾਨ ਹੀ ਸਮੇਂ ਦੀ ਹਕੂਮਤ ਦੇ ਵੱਲੋਂ ਪਰਿਵਾਰ ਨਿਯੋਜਨ ਦੇ ਨਾਮ ਹੇਠਾਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਬੜਾ ਭੈੜਾ ਯਤਨ ਕੀਤਾ ਗਿਆ। ਇਹਨਾਂ ਸਮਿਆਂ ਵਿੱਚ ਹੀ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਣ ਵਾਲੇ ਪਖੰਡੀ ਬੂਟਾ ਸਿਉਂ, ਉਹਦਾ ਪੁੱਤਰ ਅਵਤਾਰ ਸਿਉਂ ਅਤੇ ਅਗਾਂਹ ਉਹਦਾ ਪੁੱਤਰ ਦੁਸ਼ਟ ਗੁਰਬਚਨਾ, ਸੋ ਇਹਨਾਂ ਨੂੰ ਸਮੇਂ ਸਮੇਂ ਮੁਤਾਬਕ ਉਭਾਰਿਆ ਗਿਆ, ਜਿਨ੍ਹਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਪ੍ਰਤੀ ਬੜੀਆਂ ਭੈੜੀਆਂ ਗੱਲਾਂ ਜਿਹੜੀਆਂ ਸਨ ਆਪਣੀਆਂ ਕਵਿਤਾਵਾਂ ਯੁੱਗ ਪੁਰਸ਼ ਅਤੇ ਅਵਤਾਰ ਬਾਣੀ ਨਾਮ ਦੀਆਂ ਪੁਸਤਕਾਂ ਦੇ ਵਿੱਚ ਲਿਖੀਆਂ। ਅਤੇ ਜਦੋਂ ਸਿੱਖਾਂ ਦੇ ਵੱਲੋਂ ਇਸ ਸਾਬ ਕਾਸੇ ਦਾ ਇਤਰਾਜ਼ ਕੀਤਾ ਗਿਆ, ਸਿੱਖਾਂ ਦੇ ਇਤਰਾਜ਼ ਨੂੰ ਬਿਲਕੁਲ ਹੀ ਦਰਕਿਨਾਰ ਕੀਤਾ ਗਿਆ। 1978 ਈਸਵੀ ਦੀ ਵਿਸਾਖੀ ਆਪਾਂ ਸਾਰਿਆਂ ਨੂੰ ਚੇਤੇ ਹੈ, ਜਦੋਂ ਕਿ ਸਿੱਖ ਕੌਮ ਦੇ ਗੜ੍ਹ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਉਹਨਾਂ ਨਕਲੀ ਨਿਰੰਕਾਰੀਆਂ ਦੇ ਵੱਲੋਂ ਵੱਡਾ ਸੰਮੇਲਨ ਕੀਤਾ ਗਿਆ, ਜਿਹਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਵੀ ਚੈਲੰਜ ਸੀ ਅਤੇ ਹੋਰ ਵੀ ਸਿੱਖ ਕੌਮ ਦੀਆਂ ਰਵਾਇਤਾਂ ਦਾ ਮੌਜੂ ਉਡਾਇਆ ਜਾਂਦਾ ਸੀ। ਸੋ ਉਸ ਵਕਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਰੋਸ ਮੁਜ਼ਾਹਰਾ ਕਰਨ ਦੇ ਵਾਸਤੇ ਸੋ ਸਿੰਘ ਭੇਜੇ ਗਏ ਸਨ ਸ਼ਾਂਤਮਈ ਰੂਪ ਵਿੱਚ, ਜਿਨ੍ਹਾਂ ਦੀ ਅਗਵਾਈ ਦਮਦਮੀ ਟਕਸਾਲ ਦੇ ਵੱਲੋਂ ਸੋ ਬਾਬਾ ਦਰਸ਼ਨ ਸਿੰਘ ਜੀ ਮਹਿਤਾ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਸੋ ਇਹ ਕਾਫੀ ਸਿੰਘਾਂ ਦਾ ਜਥਾ ਲੈ ਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਵਾਸਤੇ ਗਏ ਸਨ, ਪਰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਗਿਆ ਉੱਪਰ ਉਹਨਾਂ ਦੁਸ਼ਟਾਂ ਵੱਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ, ਜਿਸ ਦੇ ਵਿੱਚ ਭਾਈ ਫੌਜਾ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਮੇਤ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਔਰ 80 ਦੇ ਕਰੀਬ ਜ਼ਖਮੀ ਹੋਏ ਸਨ। ਸੋ ਇਸ ਪ੍ਰਕਾਰ ਫਿਰ ਉਹ ਮੁਕੱਦਮਾ ਚੱਲਿਆ, ਕਾਂਡ ਅੰਮ੍ਰਿਤਸਰ ਸ਼ਹਿਰ ਵਿਖੇ ਵਰਤਿਆ, ਮੁਕੱਦਮਾ ਜਿਹੜਾ ਸੀ ਅੰਮ੍ਰਿਤਸਰ ਤੋਂ ਬਾਅਦ ਕਰਨਾਲ ਦੀ ਅਦਾਲਤ ਵਿੱਚ ਲਿਜਾਇਆ ਗਿਆ ਅਤੇ 13 ਸਿੰਘਾਂ ਦੇ ਸ਼ਰੇਆਮ ਕਤਲਾਂ ਦੇ ਜ਼ਿੰਮੇਵਾਰ ਗੁਰਬਚਨੇ ਨਰਕਧਾਰੀਏ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਉਹਦੇ ਚੇਲਿਆਂ ਦੇ ਸਮੇਤ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਸ ਵੇਲੇ ਇਹਨਾਂ ਲੋਕਾਂ ਨੂੰ ਨਰਕਧਾਰੀ ਕਹਿ ਕੇ ਦੁਰਕਾਰਿਆ ਗਿਆ ਅਤੇ ਸਿੱਖ ਪੰਥ ਨੂੰ ਇਹ ਕਰੜੀ ਹਦਾਇਤ ਹੀ ਕੀਤੀ ਗਈ ਕਿ ਇਹਨਾਂ ਦੇ ਨਾਲ ਜਾਂ ਇਹਨਾਂ ਨੂੰ ਮੰਨਣ ਵਾਲਿਆਂ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਕਿਸੇ ਪ੍ਰਕਾਰ ਦੀ ਨਾ ਰੱਖੀ ਜਾਵੇ। ਅੱਜ ਤੱਕ ਗੁਰੂ ਕਾ ਖਾਲਸਾ ਪੰਥ ਇਸ ਆਦੇਸ਼ ਦੀ ਪਾਲਣਾ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ। ਸੋ ਹੋਰ ਵੀ ਸਮੇਂ ਸਮੇਂ ਮੁਤਾਬਕ ਐਸੀਆਂ ਅਨੇਕਾਂ ਘਟਨਾਵਾਂ ਵਰਤਦੀਆਂ ਰਹੀਆਂ। ਇੱਕ ਵਿਸ਼ੇਸ਼ ਅਖਬਾਰ ਸਮੂਹ ਦੇ ਵੱਲੋਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਰਿਹਾ ਅਤੇ ਜਦੋਂ ਇਉਂ ਸਿੱਖ ਨੌਜਵਾਨਾਂ ਨੇ ਆਪਣੇ ਹੱਕ ਆਪ ਲੈਣੇ ਆਰੰਭ ਕੀਤੇ ਮਹਾਤਮਾ ਗਾਂਧੀ ਦੇ ਕਹੇ ਅਨੁਸਾਰ, ਤਾਂ ਉਹ ਹਕੂਮਤ ਦੀਆਂ ਅੱਖਾਂ ਵਿੱਚ ਰੜਕੇ। ਪਹਿਲਾਂ ਹੀ ਸੋ ਐਸਾ ਖਿਆਲ ਕੀਤਾ ਜਾਂਦਾ ਕਿ ਨੌਜਵਾਨਾਂ ਨੂੰ ਇਸ ਰਾਹੇ ਚੱਲਣ ਦਾ ਸੋ ਕਿਸੇ ਪ੍ਰਕਾਰ ਸੋ ਲੋੜ ਨਾ ਪੈਂਦੀ, ਜ਼ਰੂਰਤ ਨਾ ਪੈਂਦੀ, ਇਨਸਾਫ ਦਿੱਤਾ ਜਾਂਦਾ, ਪਰ ਇਨਸਾਫ ਨਾਂ ਦੀ ਚੀਜ਼ ਤੋਂ ਤਾਂ ਅੱਜ ਤੱਕ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ। ਕਾਰਨ ਇਹੀ ਸੀ, ਸਿੱਖ ਪੰਥ ਦੀ ਮੰਗ ਇਹੀ ਸੀ ਕਿ ਆਪਾਂ 90-93% ਕੁਰਬਾਨੀਆਂ ਜਿਹੜੀਆਂ ਇਕੱਲੇ ਸਿੱਖਾਂ ਨੇ ਦੇਸ਼ ਦੇ ਵਾਸਤੇ ਦਿੱਤੀਆਂ ਸ਼ੁਰੂ ਤੋਂ ਲੈ ਕੇ, ਅਤੇ ਅਸੀਂ ਕੋਈ ਆਪਣੇ ਲਈ
ਵਿਸ਼ੇਸ਼ ਅਧਿਕਾਰ ਵੀ ਨਹੀਂ ਮੰਗਦੇ ਕਿ ਸਾਨੂੰ ਦੂਜਿਆਂ ਨਾਲੋਂ ਵਿਸ਼ੇਸ਼ ਜਾਣਿਆ ਜਾਵੇ। ਹਾਂ, ਬਰਾਬਰ ਦੇ ਅਧਿਕਾਰ ਜਿਹੜੇ ਨੇ ਜ਼ਰੂਰ ਚਾਹੀਦੇ ਨੇ, ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਬਲਕਿ ਬਰਾਬਰ ਦੇ ਸ਼ਰੀਕ ਬਣਾ ਕੇ ਰੱਖਿਆ ਜਾਵੇ। ਕੋਈ ਗਲਤ ਗੱਲ ਨਹੀਂ ਸੀ, ਪਰ ਇਹੀ ਜਿਹੜੀ ਉਹ ਕਿਹੜੇ ਸੀ ਸਮੇਂ ਦੀ ਪ੍ਰਧਾਨ ਮੰਤਰੀ ਦੇ ਮਨ ਵਿੱਚ ਕਿ ਸਾਰੇ ਦੇਸ਼ ਵਿੱਚੋਂ ਹੋਰ ਕੋਈ ਤਾਂ ਮੇਰੇ ਅੱਗੇ ਕੁਸਕਿਆ ਨਹੀਂ, ਐਮਰਜੈਂਸੀ ਵੇਲੇ ਸਿੱਖਾਂ ਨੇ ਹੀ ਮੇਰਾ ਵਿਰੋਧ ਕੀਤਾ ਅਤੇ ਮੋਰਚੇ ਲਾਏ ਸੀ। ਸਮੇਂ ਦੀ ਤਾਕ ਦੇ ਵਿੱਚ ਸੀ ਕਿ ਕਿਸ ਪ੍ਰਕਾਰ ਇਹਨਾਂ ਸਿੱਖਾਂ ਨੂੰ ਕੁਚਲਿਆ ਜਾਵੇ ਅਤੇ ਨੇਸਤੋਂ ਦਾ ਬੋਧ ਕੀਤਾ ਜਾਵੇ। ਚਕਰਾਤਾ ਦੇਹਰਾਦੂਨ ਤੋਂ ਪਰੇ ਪਹਾੜੀਆਂ ਦੇ ਵਿੱਚ, ਸੋ ਉੱਥੇ ਫੌਜੀ ਹਮਲੇ ਦੇ ਅਭਿਆਸ ਕਰਾਏ ਗਏ, ਤਿਆਰੀਆਂ ਕਰਾਈਆਂ ਗਈਆਂ। ਜੂਨ 84 ਵਿੱਚ ਹਮਲਾ ਹੋਇਆ, 6-7 ਮਹੀਨੇ ਪਹਿਲੇ ਉੱਥੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਸੋ ਉੱਥੇ ਤਿਆਰੀਆਂ ਕੀਤੀਆਂ ਗਈਆਂ, ਔਰ ਫਿਰ ਇਹ ਜਿਹੜੇ ਦਿਨ ਸਨ ਇਹ ਹਮਲੇ ਦੇ ਵਾਸਤੇ ਚੁਣੇ ਗਏ। ਜੇਠ ਸੁਦੀ ਚੌਥ 1663 ਬਿਕਰਮੀ ਨੂੰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਲਾਹੌਰ ਵਿਖੇ ਹੋਈ ਸੀ, ਔਰ ਉਸ 1984 ਦੇ ਵਿੱਚ ਉਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਸੀ 3 ਜੂਨ ਨੂੰ। ਪਹਿਲਾਂ ਤਾਂ 1 ਜੂਨ ਨੂੰ ਤਕਰੀਬਨ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬਿਨਾਂ ਕਿਸੇ ਭੜਕਾਟ, ਬਿਨਾਂ ਕਿਸੇ ਗੱਲਬਾਤ ਦੇ BSF CRP ਦੇ ਵੱਲੋਂ ਗੋਲਾਬਾਰੀ ਲਗਾਤਾਰ ਕੀਤੀ ਗਈ। ਕੋਈ ਮਤਲਬ ਬਣਦਾ ਹੀ ਨਹੀਂ ਸੀ ਉਸ ਗੋਲਾਬਾਰੀ ਦਾ, ਅਤੇ ਜਦੋਂ ਉਹਦੇ ਬਾਰੇ ਸਿੱਖ ਲੀਡਰਾਂ ਨੇ ਸਮੇਂ ਦੀ ਹਕੂਮਤ ਨਾਲ ਸੈਂਟਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਕੋਈ ਫੋਨ ਨਹੀਂ ਉਠਾਏ ਗਏ। ਦੋਗਲੇ ਚਿਹਰੇ ਵਾਲੀ ਪ੍ਰਧਾਨ ਮੰਤਰੀ ਇੱਕ ਪਾਸੇ ਤਾਂ ਭਾਸ਼ਣ ਦੇ ਰਹੀ ਸੀ ਕਿ ਖੂਨ ਨਾ ਵਹਾਓ, ਨਫ਼ਰਤ ਕੋ ਵਹਾਓ, ਅਤੇ ਦੂਸਰੇ ਪਾਸੇ ਵੱਡੀ ਪੱਧਰ 'ਤੇ ਸਿੱਖਾਂ ਦਾ ਖੂਨ ਵਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ 1 ਜੂਨ ਵਾਲੀ ਜਿਹੜੀ ਗੋਲਾਬਾਰੀ ਸੀ, ਸਿੰਘਾਂ ਨੇ ਵੀ ਬਹੁਤ ਸੰਜਮ ਦੇ ਨਾਲ ਉਹਦਾ ਜਵਾਬ ਦਿੱਤਾ, ਜਿਹੜੀ ਉਹਨਾਂ ਦੀ ਮਨਸਾ ਸੀ ਕਿ ਟੋਹ ਲਗਾਈ ਜਾਵੇ ਕਿ ਕਿੱਥੋਂ ਕਿੱਥੋਂ ਜਵਾਬ ਆਉਂਦਾ, ਕਿੱਥੇ ਕਿੱਥੇ ਮੋਰਚੇ ਨੇ। ਹਕੂਮਤ ਦੀ ਉਹ ਚਾਲ ਅਸਲ ਵਿੱਚ ਸਿੰਘਾਂ ਸਫਲ ਨਹੀਂ ਸੀ ਆਉਣ ਦਿੱਤੀ। ਭਾਈ ਰਾਮ ਸਿੰਘ, ਭਾਈ ਬਾਜ ਸਿੰਘ, ਭਾਈ ਮਹਿੰਗਾ ਸਿੰਘ ਬੱਬਰ, ਸੋ ਇਹਨਾਂ ਸਮੇਤ ਤਕਰੀਬਨ 10-11 ਸਿੰਘਾਂ ਦੀਆਂ ਸ਼ਹਾਦਤਾਂ 1 ਜੂਨ ਵਾਲੇ ਦਿਨ ਹੋਈਆਂ ਸਨ। ਜਦੋਂ ਇਉਂ ਲੰਮੀ ਗੋਲਾਬਾਰੀ 8 ਘੰਟੇ ਹੋਈ ਤਾਂ ਕੁਦਰਤੀ ਸੀ, ਜਿਵੇਂ ਕਿ ਸਾਡਾ ਸਿੱਖਾਂ ਦਾ ਇਹ ਸੁਭਾਅ ਹੈ ਕਿ ਵੇਖਣ ਵਾਸਤੇ ਆਉਣਾ ਕਿ ਦੇਖੀਏ ਗੁਰੂ ਘਰ ਇਹ ਜਾ ਕੇ ਕੀ ਬਿਰਤਾਂਤ ਵਰਤਿਆ। ਬੇਅੰਤ ਸੰਗਤਾਂ ਇਸ ਰੂਪ ਦੇ ਵਿੱਚ ਵੀ ਆਈਆਂ। ਧਰਮਯੁੱਧ ਮੋਰਚੇ ਚੱਲ ਰਹੇ ਜਥੇ ਗ੍ਰਿਫਤਾਰੀ ਵਾਸਤੇ, ਉਹਨਾਂ ਜਥਿਆਂ ਵਿੱਚ ਸ਼ਾਮਲ ਹੋਣ ਵਾਸਤੇ ਵੀ, ਸੋ ਸੰਗਰੂਰ ਇਲਾਕੇ ਤੋਂ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਹੇਠ ਜਥਾ ਆਇਆ। ਇਸੇ ਤਰ੍ਹਾਂ ਹੋਰ ਵੀ ਇੱਥੇ ਗੁਰੂ ਕੇ ਸਾਜੇ ਨਿਵਾਜੇ ਸਿੰਘ, ਗੁਰੂ ਕੇ ਖਾਲਸੇ, ਬੇਅੰਤ ਆਮ ਸੰਗਤਾਂ, ਔਰ 3 ਜੂਨ ਨੂੰ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਵਾਸਤੇ ਉਹ ਸ਼ਹੀਦੀ ਦਿਹਾੜਾ ਮਨਾਉਣ ਲਈ ਵੀ ਬੇਅੰਤ ਸੰਗਤਾਂ ਪਹੁੰਚੀਆਂ ਹੋਈਆਂ ਸਨ। ਪਹੁੰਚੀਆਂ ਜ਼ਰੂਰ ਪਰ ਵਾਪਸ ਨਹੀਂ ਜਾ ਸਕੀਆਂ, ਕਿਉਂਕਿ 3 ਜੂਨ ਦੀ ਸ਼ਾਮ ਨੂੰ ਹੀ ਸਮੁੱਚੇ ਪੰਜਾਬ ਦੇ ਵਿੱਚ ਕਰੜੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਜਿਨ੍ਹਾਂ ਕੋਲ ਪਹਿਲਾਂ ਕਰਫਿਊ ਪਾਸ ਸੀ ਉਹ ਕੈਂਸਲ ਕਰ ਦਿੱਤੇ ਗਏ, ਨਵੇਂ ਕਿਸਮ ਦੇ ਪਾਸ ਜਾਰੀ ਕੀਤੇ ਗਏ, ਪਰ ਉਹ ਹੁਣ ਬਣਵਾਉਣ ਕੋਈ ਜਾਵੇ ਕਿੱਥੇ, ਜਾ ਹੀ ਨਹੀਂ ਸੀ ਸਕਦਾ। ਇਉਂ ਪੂਰੇ ਦਾ ਪੂਰਾ ਪੰਜਾਬ ਜਿਹੜਾ ਸੀ 3 ਜੂਨ ਨੂੰ ਸ਼ਾਮ ਨੂੰ ਸੀਲ ਕਰ ਦਿੱਤਾ ਗਿਆ, ਜਿੱਥੇ ਜਿੱਥੇ ਕੋਈ ਸੀ ਉੱਥੇ ਦਾ ਉੱਥੇ ਹੀ ਉਹ ਰਹਿ ਗਿਆ। 4 ਜੂਨ ਨੂੰ ਤੜਕਸਾਰ ਅੰਮ੍ਰਿਤ ਵੇਲੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ, ਔਰ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਰਤਨ ਦੀ ਆਰੰਭਤਾ ਅਜੇ ਹੋਈ ਹੀ ਸੀ, 4:40 'ਤੇ ਪਹਿਲਾ ਗੋਲਾ ਤੋਪ ਦਾ ਸਿੱਧਾ ਹੀ ਆਇਆ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਆ ਕੇ ਸੋ ਵਿਹੜੇ ਵਿੱਚ ਵੱਜਾ ਸੀ, ਦੂਜਾ ਸਰੋਵਰ 'ਚ ਆ ਕੇ ਵੱਜਾ, ਤੀਜਾ ਫਿਰ ਅਕਾਲ ਤਖਤ ਸਾਹਿਬ ਵੱਲੇ ਆਇਆ, ਅਤੇ ਉਹਦੇ ਤੋਂ ਬਾਅਦ ਅੰਧਾਧਾਰ ਜਿਹੜਾ ਗੋਲੀਆਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ। ਗੁਰੂ ਕੇ ਖਾਲਸੇ ਨੇ ਵੀ ਉਸ ਵਕਤ ਖਾਲਸਾਈ ਰਵਾਇਤਾਂ ਦੇ ਮੁਤਾਬਕ ਅੱਗੋਂ ਜਵਾਬ ਦੇਣਾ ਆਰੰਭ ਕੀਤਾ। ਸੋ ਇਹ ਬਿਰਤਾਂਤ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੰਗਤਾਂ ਸਰਵਣ ਕਰਨਗੀਆਂ। ਹੱਕ ਮੰਗੇ, ਗੋਲੀਆਂ ਮਿਲੀਆਂ, ਤੋਪਾਂ ਅਤੇ ਟੈਂਕਾਂ ਦੇ ਗੋਲੇ ਮਿਲੇ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਬੇਅੰਤ ਅੱਜ ਦੇ ਭੁੱਲਣ ਲੋਕ, ਸੋ ਕਈ ਵਾਰ ਇਹ ਗੱਲਾਂ ਬਾਤਾਂ ਕਰਦਿਆਂ ਆਪਣੀਆਂ ਲਿਖਤਾਂ ਲਿਖਦਿਆਂ ਹੋਇਆਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਨਾਲ ਦੇ ਸਿੰਘਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰਦੇ ਨੇ, ਪਰ ਨਹੀਂ, ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਤਾਂ ਸਿੱਖ ਹੱਕਾਂ ਦੇ ਵਾਸਤੇ ਜੰਗ ਲੜੀ, ਸੰਘਰਸ਼ ਕੀਤਾ, ਕਸੂਰ ਤਾਂ ਸਰਕਾਰੀ ਧਿਰਾਂ ਦਾ ਹੈ ਜਿਨ੍ਹਾਂ ਨੇ ਸਾਡੇ ਹੇਕ ਹੱਕ ਦੇਣ ਦੀ ਬਜਾਏ ਸਗੋਂ ਸਾਨੂੰ ਸਮੇਂ ਸਮੇਂ 'ਤੇ ਕੁਚਲਣ ਦਾ ਹੀ ਯਤਨ ਕੀਤਾ, ਅਤੇ ਅੱਜ ਵੀ ਉਹ ਯਤਨ ਜਿਉਂਦੇ ਤਿਉਂ ਜਾਰੀ ਨੇ। ਪਰ ਧੰਨ ਉਹ ਗੁਰੂ ਕੇ ਖਾਲਸੇ
ਜਿਨ੍ਹਾਂ ਨੇ ਜਾਨਾਂ ਦੀ ਪਰਵਾਹ ਨਾ ਕੀਤੀ ਔਰ ਇਉਂ ਗੁਰਧਾਮਾਂ ਦੀ ਰੱਖਿਆ ਦੇ ਵਾਸਤੇ ਅਤੇ ਸਿੱਖ ਹੱਕਾਂ ਦੇ ਵਾਸਤੇ ਜੂਝੇ ਚੜ੍ਹ ਕੇ ਆਈਆਂ ਫੌਜਾਂ ਦਾ ਦ੍ਰਿੜਤਾ ਦੇ ਸਹਿਤ ਟਾਕਰਾ ਕੀਤਾ। ਬੜੀਆਂ ਸੁੰਦਰ ਲਾਈਨਾਂ ਉਸ ਵਕਤ ਭਾਈ ਬਲਵੰਤ ਸਿੰਘ ਪ੍ਰੇਮੀ ਹੋਰਾਂ ਨੇ ਲਿਖੀਆਂ ਕਿ ਦਰਬਾਰ ਸਾਹਿਬ ਦੀ ਰਾਖੀ ਕਰਦੇ ਵਾਰ ਗਏ ਸੀ ਜਾਨਾਂ, 20ਵੀਂ ਸਦੀ ਵਿੱਚ ਸਿੱਖ ਧਰਮ ਦੀਆਂ ਉੱਚੀਆਂ ਕਰ ਗਏ ਸ਼ਾਨਾਂ। ਸੋ ਉਹਨਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਅੱਜ ਆਪਾਂ 42ਵੀਂ ਵਰੇ ਗੰਢ ਉਸ ਸ਼ਹੀਦੀ ਘੱਲੂਘਾਰੇ ਦੀ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਪੰਥ ਦੇ ਸਿਰ 'ਤੇ ਆਪ ਹੀ ਮਿਹਰ ਭਰਿਆ ਹੱਥ ਰੱਖਣ, ਕਿਸੇ ਭੁਲੇਖਿਆਂ ਦਾ ਆਪਾਂ ਸ਼ਿਕਾਰ ਨਾ ਹੋਈਏ, ਪੰਥ ਪ੍ਰਸਤ ਹੋਈਏ ਔਰ ਇਉਂ ਆਪ ਅੰਮ੍ਰਿਤਧਾਰੀ ਹੋ ਕੇ ਰਹਿਤ ਮਰਜ਼ਾਦਾ ਵਿੱਚ ਤਿਆਰ ਬਰ ਤਿਆਰ ਹੋ ਕੇ ਪੰਥ ਦੇ ਵਫ਼ਾਦਾਰ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਕੌਮੀ ਸੇਵਾ ਦੇ ਵਿੱਚ। ਸੋ ਆਪਾਂ ਤਤਪਰ ਹੋਈਏ। ਆਓ ਇੱਥੇ ਹੀ ਮੈਂ ਵਿਚਾਰ ਨੂੰ ਸੰਕੋਚਦਾ ਹਾਂ। ਅਗਲੇ ਦਿਨਾਂ ਵਿੱਚ ਸੰਗਤਾਂ ਗੁਰਮੁਖਾਂ ਤੋਂ ਸਰਵਣ ਕਰਨਗੀਆਂ। ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਅਤੇ ਇਸ ਦੀ ਕਥਾ ਵਿਚਾਰ ਦੇ ਨਾਲ ਆਪਣੇ

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪਰ ਉਪਕਾਰੀ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕਰ ਉਪਦੇਸ਼ ਬਖਸ਼ਦੇ ਨੇ। ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਉਂਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਸਨਮੁਖ ਬੇਨਤੀ ਰੂਪ ਉਚਾਰਨ ਕੀਤਾ ਹੈ।
1: ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ।
0: ਸ੍ਰੀ ਵਾਹਿਗੁਰੂ ਜੀ ਕਾ ਧਿਆਨ ਧਾਰਨ ਕਰਕੇ ਸਤਿਗੁਰਾਂ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਹੇ ਸਰਬ ਵਿਆਪਕ ਸਰਬ ਕਲਾ ਸਮਰੱਥ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਉ ਭਾਵੈ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਵੀ ਚੰਗਾ ਲੱਗਦਾ ਹੈ, ਜਿਵੇਂ ਵੀ ਆਪ ਯੋਗ ਜਾਣਨਾ ਕਰੋ, ਤਿਉ ਮੋਹੇ ਪ੍ਰਤਪਾਲ, ਤਿਵੇਂ ਆਪ ਕਿਰਪਾ ਕਰਕੇ ਮੈਨੂੰ ਪ੍ਰਤਪਾਲੋ, ਮੇਰੀ ਪ੍ਰਤਪਾਲਣਾ ਕਰੋ। ਸਾਧ ਸੰਗਤ ਜੀ, ਵਾਹਿਗੁਰੂ ਪ੍ਰਤਪਾਲਣਾ ਸਾਰਿਆਂ ਦੀ ਕਰਦਾ ਹੈ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜਿਹੜਾ ਵੀ ਜੀਵ ਸੰਸਾਰ ਵਿੱਚ ਵਾਹਿਗੁਰੂ ਨੇ ਭੇਜਿਆ, ਪਹਿਲਾਂ ਉਹਦਾ ਰਿਜਕ ਪੈਦਾ ਕੀਤਾ ਅਤੇ ਫਿਰ ਇਹਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਸਤਿਗੁਰੂ ਮਹਾਰਾਜ ਜੀ ਕੇ ਪਾਵਨ ਬਚਨ ਸੋਦਰ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਕਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਸੋ ਇਸ ਪ੍ਰਕਾਰ ਸਰਬ ਜੀਆਂ ਦੀ ਪ੍ਰਤਪਾਲਣਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰਦਾ। ਫਿਰ ਉਚੇਚੇ ਤੌਰ 'ਤੇ ਇਹ ਬੇਨਤੀ ਕਰਨ ਦੀ ਕਿਉਂ ਜ਼ਰੂਰਤ ਪੈ ਗਈ ਜੀ, ਜਿਵੇਂ ਭਾਉਂਦਾ ਹੈ ਮੇਰੀ ਪ੍ਰਤਪਾਲਣਾ ਕਰੋ। ਇਹ ਬੇਨਤੀ ਸਾਧ ਸੰਗਤ ਜੀ ਆਤਮਿਕ ਰੂਪ ਵਿੱਚ ਹੈ। ਜਿਵੇਂ ਸਾਡੇ ਸਰੀਰ ਦਾ ਭੋਜਨ ਅੰਨ ਅਨਾਜ ਇਤਿਆਦਿਕ ਹੈ, ਇਵੇਂ ਸਾਡੇ ਹਿਰਦੇ ਦਾ, ਸਾਡੇ ਮਨ ਦਾ, ਸਾਡੀ ਆਤਮਾ ਦਾ ਭੋਜਨ ਹੈ ਅੰਮ੍ਰਿਤ ਰੂਪ ਗੁਰੂ ਕੀ ਬਾਣੀ, ਅਤੇ ਇਉਂ ਮਨ ਨੂੰ ਤਕੜਿਆ ਕਰਨ ਵਾਲੀ ਖੁਰਾਕ ਹੈ ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ ਇਤਿਆਦਿਕ ਅਨੇਕਾਂ ਗੁਣ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਕਿਰਪਾ ਕਰੋ, ਇਹਨਾਂ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਕੇ ਮੇਰੀ ਪ੍ਰਤਪਾਲਣਾ ਕਰੋ, ਆਤਮਿਕ ਤੌਰ 'ਤੇ ਮਹਾਰਾਜ ਮੈਨੂੰ ਪਾਲਣਾ ਕਰੋ, ਕਿਰਪਾ ਕਰੋ ਗੁਰੂ ਗਰੀਬ ਨਿਵਾਸ ਜੀ, ਨਾਮ ਰੂਪੀ ਭੋਜਨ ਬਖਸ਼ ਕੇ ਮੇਰੀ ਪ੍ਰਤਪਾਲਣਾ ਕਰੋ। ਜਿਸ ਦੇ ਬਾਰੇ ਬਚਨ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਮੈਨੂੰ ਨਾਮ ਰੂਪੀ ਭੋਜਨ ਬਖਸ਼ੋ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਇਉਂ ਆਪਣਾ ਨਾਮ ਰੂਪੀ ਭੋਜਨ ਦੇ ਕੇ, ਨਾਮ ਰੂਪੀ ਬਸਤਰ ਦੇ ਕੇ, ਔਰ ਨਾਲ ਸ਼ੁਭ ਗੁਣਾ ਰੂਪੀ ਖੁਰਾਕ ਦੇ ਕੇ ਸਤਿਗੁਰੂ ਜੀ ਸਾਡੀ ਪ੍ਰਤਪਾਲਣਾ ਕਰੋ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ।
1: ਪਾਰ ਬ੍ਰਹਮ ਪਰਮੇਸ਼ਰ ਸਤਿਗੁਰ।
0: ਪਾਰ ਬ੍ਰਹਮ, ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਬ੍ਰਹਮ ਵਿਆਪਕ ਸਰੂਪ, ਪਾਰ ਬ੍ਰਹਮ ਪਰਮੇਸ਼ਰ, ਪਰਮ ਐਸ਼ਵਰਜ ਵਾਲੇ ਸਭ ਤੋਂ ਵੱਡੇ ਦੁਨੀਆਂ ਦੇ ਈਸ਼ ਮਾਲਕ, ਸਤ ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀਓ।
1: ਹਮ ਬਾਰਕ ਤੁਮ ਪਿਤਾ ਕਿਰਪਾਲ।
0: ਅਸੀਂ ਤਮਾਮ ਜਿੰਨੇ ਜੀਵ ਹਾਂ, ਹਮ ਬਾਰਕ, ਅਸੀਂ ਆਪ ਜੀ ਕੇ ਬਾਲਕ ਹਾਂ, ਆਪ ਜੀ ਕੇ ਬੱਚੇ ਹਾਂ, ਤੁਮ ਪਿਤਾ, ਤੁਸੀਂ ਸਾਡੇ ਸਾਰਿਆਂ ਦੇ ਪਿਤਾ ਰੂਪ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾ ਭਾਉ ਕਿਹਾ ਕਾੜਾ ਜੀਓ। ਮਹਾਰਾਜ ਆਪ ਜੀ ਸਾਡੇ ਪਿਤਾ ਹੋ, ਅਸੀਂ ਆਪ ਜੀ ਕੇ ਬੱਚੇ ਹਾਂ, ਹਮ ਬਾਰਕ ਪਿਤਾ ਪ੍ਰਭ ਦਾਤਾ। ਮਹਾਰਾਜ ਆਪ ਜੀ ਪਿਤਾ ਕੈਸੇ ਹੋ? ਕਿਰਪਾਲ, ਕਿਰਪਾ ਦੇ ਘਰ, ਕਿਰਪਾਲੂ, ਕਿਰਪਾ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਸਾਰੀਆਂ ਦਾਤਾਂ ਬਖਸ਼ਿਸ਼ ਵਾਲੇ ਸਾਡੇ ਪਿਤਾ ਰੂਪ ਹੋ ਆਪ ਜੀ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
1: ਲੋਹੇ ਨਿਰਗੁਣ ਗੁਣ ਨਾਹੀ ਕੋਈ।
0: ਹੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਮੋਹੇ ਨਿਰਗੁਣ, ਮੈਂ ਗੁਣਾਂ ਤੋਂ ਹੀਣਾ ਹਾਂ, ਗੁਣ ਨਹੀਂ ਕੋਈ, ਕੋਈ ਸ਼ੁਭ ਗੁਣ ਮੇਰੇ ਸੁਭਾਅ ਵਿੱਚ ਸ਼ਾਮਿਲ ਨਹੀਂ। ਜਿੰਨੇ ਸ਼ੁਭ ਗੁਣ ਕਹੇ ਜਾਂਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਔਗੁਣਾਂ ਦੇ ਤਾਂ ਨੱਕੋ ਨੱਕ ਭਰੇ ਪਏ ਹਾਂ, ਸ਼ੁਭ ਗੁਣ ਇੱਕ ਵੀ ਸਾਡੇ ਵਿੱਚ ਨਹੀਂ, ਅਤੇ ਉਹਨਾਂ ਔਗੁਣਾਂ ਦੇ ਵਸੀਕਾਰ ਹੋ ਕੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਆਪਾਂ ਨਿਤਾ ਪ੍ਰਤੀ ਖਾਈ ਖਾ ਰਹੇ ਹਾਂ, ਖਾਈ ਖਾਧੀ ਹੈ। ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋਏ ਹੋਏ ਹਾਂ, ਔਗੁਣਾਂ ਦੇ ਭਰੇ ਹੋਏ ਹੋਣ ਕਰਕੇ, ਸ਼ੁਭ ਗੁਣਾਂ ਤੋਂ ਹੋਣ ਕਰਕੇ। ਮਾਇਆ ਮੋਹ ਭਰਮ ਪੈ ਭੂਲੇ, ਭਰਮ ਭੁਲੇਖੇ ਵਿੱਚ ਪੈ ਕੇ, ਝੂਠੀ ਮਾਇਆ ਦੇ ਮੋਹ ਨੂੰ ਸੱਚ ਮੰਨ ਕੇ ਇਹਦੇ ਵਿੱਚ ਪੈ ਕੇ ਆਪਾਂ ਭੁੱਲੇ ਹੋਏ ਹਾਂ। ਸੁਤਦਾਰਾ ਸਿਓ ਪ੍ਰੀਤ ਲਗਾਈ, ਇਸਤਰੀ ਪੁੱਤਰਾਂ ਦੇ ਨਾਲ, ਦੁਨਿਆਵੀ ਸੰਬੰਧਾਂ ਦੇ ਨਾਲ, ਜੋ ਕਿ ਬਿਨਸ ਜਾਣ ਵਾਲੇ ਨਾਸ ਹੋ ਜਾਣ ਵਾਲੇ, ਉਹਨਾਂ ਨਾਲ ਹੀ ਪ੍ਰੀਤੀ ਲਗਾਈ ਹੋਈ ਹੈ। ਇਉਂ ਅਸੀਂ ਔਗੁਣਾਂ ਦੇ ਭਰੇ ਅਤੇ ਗੁਣਾਂ ਤੋਂ ਹੀਣੇ ਹਾਂ। ਪਰ ਮਹਾਰਾਜ ਜੀਓ, ਇੱਕ ਉੱਤਮ ਪੰਥ ਸੁਣਿਓ, ਗੁਰਸੰਗਤ ਤੇ ਮਿਲਾਂਤ ਜਮ ਤਰਾਸ ਮਿਟਾਈ। ਸੁਣਿਆ ਹੈ ਕਿ ਸਭ ਨਾਲੋਂ ਉੱਤਮ ਪੰਥ, ਉੱਤਮ ਰਸਤਾ ਮਾਰਗ, ਸੰਸਾਰ ਨੂੰ, ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਆਪ ਜੀ ਕੀ ਸਾਜੀ ਨਿਵਾਜੀ ਸਤਸੰਗਤ ਹੈ, ਜਿਸ ਵਿੱਚ ਮਿਲ ਕੇ ਜਮਾਂ ਦਾ ਡਰ ਮਿਟ ਜਾਂਦਾ ਹੈ। ਇਸ ਲਈ ਇੱਕ ਅਰਦਾਸ ਭਾਟ ਕੀਰਤ ਕੀ, ਮਹਾਰਾਜ ਮੇਰੀ ਕੀਰਤ ਭੱਟ ਦੀ, ਸਭ ਸੰਸਾਰ ਦੇ ਵੱਲੋਂ ਆਪ ਜੀ ਦੇ ਚਰਣਾਂ ਵਿੱਚ ਇੱਕ ਅਰਦਾਸ ਬੇਨਤੀ ਹੈ, ਗੁਰੂ ਰਾਮਦਾਸ ਰੱਖ ਹੋ ਸਰਣਾਈ। ਹੇ ਸਤਿਗੁਰੂ ਰਾਮਦਾਸ ਜੀ, ਆਪ ਹੀ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਸਭ ਅਵਗੁਣ, ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ। ਮਹਾਰਾਜ ਇਉਂ ਔਗੁਣਾਂ ਦੇ ਭਰੇ ਹੋਏ ਹਾਂ, ਮੋਹੇ ਨਿਰਗੁਣ, ਮੈਂ ਨਿਰਗੁਣ ਹਾਂ, ਸ਼ੁਭ ਗੁਣਾਂ ਤੋਂ ਖਾਲੀ ਹਾਂ, ਗੁਣ ਨਹੀਂ ਕੋਈ, ਕੋਈ ਗੁਣ ਨਹੀਂ ਮੇਰੇ ਵਿੱਚ, ਕੋਈ ਸ਼ੁਭ ਵਿਚਾਰ ਨਹੀਂ, ਕੋਈ ਚੰਗੀ ਵਿਸ਼ੇਸ਼ਤਾ ਨਹੀਂ।
1: ਪਹੁੰਚ ਨਾ ਸਾਕੋ ਤੁਮਰੀ ਘਾਲ,
0: ਜੋ ਆਪ ਜੀ ਕੀ ਘਾਲ ਹੈ, ਹੇ ਵਾਹਿਗੁਰੂ ਜੀ, ਆਪ ਜੀ ਕੀ ਮੁਸ਼ਕਤ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨਾ, ਫਿਰ ਉਹਨਾਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ, ਸਾਰਿਆਂ ਦੀ ਪ੍ਰਤਪਾਲਣਾ ਕਰਨੀ। ਮਹਾਰਾਜ, ਇਸ ਘਾਲ ਤੱਕ ਮੈਂ ਪਹੁੰਚ ਨਹੀਂ ਸਕਦਾ, ਭਾਵ ਕਿ ਮੈਂ ਇਸ ਦਾ ਅੰਤ ਨਹੀਂ ਲੈ ਸਕਦਾ। ਪਹੁੰਚ ਨਾ ਸਕੋ ਤੁਮਰੀ ਘਾਲ, ਤੁਹਾਡੇ ਮਿਲਾਪ ਦੀ ਅਵਸਥਾ ਦੇ ਵਿੱਚ ਮੈਂ ਕਿਸੇ ਆਪਣੀ ਘਾਲ ਕਮਾਈ ਕਰਕੇ ਨਹੀਂ ਪਹੁੰਚ ਸਕਦਾ। ਮੇਰੇ ਰਾਮ ਰਾਏ, ਮੁਝ ਤੇ ਕਛੂ ਨਾ ਹੋਈ, ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ। ਮਹਾਰਾਜ, ਆਪ ਜੀ ਸਮਰੱਥ ਹੋ ਔਰ ਸਰਬੱਗ ਹੋ, ਮੈਂ ਅਲਪੱਗ ਹਾਂ, ਸ਼ੁਭ ਗੁਣਾਂ ਤੋਂ ਸਮਰੱਥਾ ਤੋਂ ਹੀਣਾ
1: ਹਾਂ।
0: ਆਪ ਜੀ ਕੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ, ਤੁਮ ਹੀ ਜਾਣ ਹੋ। ਹੇ ਵਾਹਿਗੁਰੂ ਜੀ, ਆਪ ਜੀ ਹੀ ਕਿਰਪਾ ਕਰਕੇ ਜਾਣਦੇ ਹੋ। ਆਪ ਜੀ ਕੀ ਵਡਿਆਈ, ਆਪ ਜੀ ਕੀ ਮਿਤ ਮਰਜ਼ਾਦਾ, ਔਰ ਇਸੇ ਪ੍ਰਕਾਰ ਆਪ ਜੀ ਕਾ ਕੁੱਲ ਸੰਸਾਰ ਦੀ ਉਤਪਤੀ ਪੈਦਾ, ਉਤਪਤੀ ਪਾਲਣਾ ਅਤੇ ਲੈਤਾ ਕਰਨ ਵਾਲਾ ਕਰਤੱਬ, ਇਸ ਸਾਰੀ ਗਤਮਿਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਹੇ ਵਾਹਿਗੁਰੂ ਜੀ,
1: ਜੀਓ ਪਿੰਡ ਸਭ ਤੁਮਰੋ ਮਾਲ,
0: ਮੇਰਾ ਇਹ ਜਿਹੜਾ ਪਿੰਡ ਭਾਵ ਇਹ ਪੰਚ ਭੌਤਿਕ ਸਰੀਰ ਹੈ, ਇਹਦੇ ਵਿੱਚ ਵਸਦਾ ਹੋਇਆ ਜੀਓ ਜੀਵ ਆਤਮਾ ਹੈ, ਵਾਹਿਗੁਰੂ ਜੀ ਇਹ ਆਪ ਜੀ ਦਾ ਹੀ ਦਿੱਤਾ ਹੈ, ਇਹਦੇ ਮਾਲਕ ਵੀ ਆਪ ਜੀਓ। ਅਤੇ ਜੋ ਮੇਰੇ ਕੋਲ ਮਾਲ, ਧਨ ਦੌਲਤ, ਅਸਬਾਬ ਜਾਂ ਹੋਰ ਜਾਇਦਾਦ ਜੋ ਕੁਝ ਵੀ ਹੈ, ਇਹ ਸਾਰਾ ਮਾਲ ਵੀ ਤੁਹਾਡਾ ਹੀ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਸਰੀਰ ਵੀ ਆਪ ਜੀ ਕਾ, ਮਨ ਵੀ ਆਪ ਜੀ ਕਾ, ਧਨ ਦੌਲਤ ਵੀ ਆਪ ਜੀ ਕਾ, ਤੁਸਾਂ ਹੀ ਸਭ ਕੁਝ ਬਖਸ਼ਿਆ, ਤੁਸੀਂ ਆਪ ਹੀ ਸਭ ਕਾਸੇ ਦੇ ਮਾਲਕ ਹੋ। ਹੇ ਵਾਹਿਗੁਰੂ ਜੀ,
1: ਅੰਤਰ ਜਾਮੀ ਪੁਰਖ ਸੁਆਮੀ,
0: ਹੇ ਹਰ ਇੱਕ ਦੇ ਮਨਾਂ ਦੇ ਅੰਦਰ ਦੀ ਜਾਣਨ ਵਾਲੇ ਪਰਿਪੂਰਨ ਪੁਰਖ ਸਰੂਪ ਸਵਾਮੀ ਮਾਲਕ ਵਾਹਿਗੁਰੂ ਜੀਓ।
1: ਅਨਬੋਲਤ ਹੀ ਜਾਣੋ ਹਾਲ,
0: ਬਿਨਾਂ ਬੋਲਿਆਂ ਹੀ ਸਾਡੇ ਅੰਦਰ ਦਾ ਹਾਲ ਆਪ ਜੀ ਸੰਪੂਰਨ ਰੂਪ ਵਿੱਚ ਜਾਣਦੇ ਹੋ। ਬੋਲ ਕੇ ਕੁਝ ਇਸੇ ਪ੍ਰਕਾਰ ਉੱਚੀ ਉੱਚੀ ਕੂਕਾਂ ਪੁਕਾਰਾਂ ਕਰਕੇ ਦੱਸਣ ਦੀ ਲੋੜ ਨਹੀਂ, ਬਿਨ ਬੋਲਿਆਂ ਹੀ ਸਭ ਕੁਝ ਜਾਣਦੇ ਹੋ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਸਦ ਸੁਣਦਾ ਸਦ ਵੇਖਦਾ। ਮਹਾਰਾਜ, ਸਦਾ ਸਭ ਕੁਝ ਸੁਣ ਰਹੇ ਹੋ, ਸਦਾ ਸਭ ਕੁਝ ਵੇਖ ਰਹੇ ਹੋ। ਸੋ ਮਹਾਰਾਜ, ਅਨ ਬੋਲੇ ਕੋ ਤੁਹੀ ਪਛਾਣੈ, ਜੋ ਜੀਨ ਮੈਂ ਹੋਤਾ, ਜੋ ਸਾਡੇ ਜੀ ਵਿੱਚ ਸਾਡੇ ਚਿੱਤ ਵਿੱਚ ਹੁੰਦਾ। ਮਹਾਰਾਜ, ਬਿਨਾਂ ਬੋਲੇ ਤੁਸੀਂ ਪਛਾਣਦੇ ਹੋ ਮਨੁੱਖ ਕੀ ਕਰ ਰਿਹਾ, ਕੀ ਬੋਲ ਰਿਹਾ, ਜਾਂ ਆਪਣੀ ਚਿੱਤ ਅੰਦਰ, ਆਪਣੀ ਬੁੱਧ ਅੰਦਰ, ਆਪਣੇ ਮਨ ਅੰਦਰ ਕੀ ਸੋਚ ਰਿਹਾ, ਇਉਂ ਸਭ ਕੁਝ ਹੀ ਆਪ ਜੀ ਜਾਣਦੇ ਹੋ। ਅਤੇ ਸਾਡਾ ਜਿਹੜਾ ਹਾਲ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ, ਸ਼ੁਭ ਗੁਣਾਂ ਤੋਂ ਹੀਣੇ, ਗੁਣਹੀਣ ਹੋਣ ਕਰਕੇ ਅਨੇਕ ਪ੍ਰਕਾਰ ਦੇ ਅਪਰਾਧਾਂ ਪਾਪਾਂ ਵਿੱਚ ਫਸੇ ਹੋਏ ਅਤੇ ਤਿੰਨਾਂ ਦੇ ਕਰਕੇ ਮਿਲਣ ਵਾਲੇ ਅੰਦਰੂਨੀ ਬਾਹਰੀ ਦੁੱਖ, ਉਹ ਸਾਡੇ ਅੰਦਰ ਦੀ ਜਿਹੜੀ ਬਿਰਥਾ ਹੈ ਨਾ, ਉਹਦਾ ਹਾਲ ਵੀ ਬਿਨਾਂ ਬੋਲਿਆਂ ਆਪ ਜੀ ਸਭ ਕੁਝ ਜਾਣਦੇ ਹੋ।
1: ਤਨ ਮਨ ਸੀਤਲ ਹੋਏ ਹਮਾਰੋ।
0: ਹੇ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰ ਦਿਓ, ਸਾਡਾ ਇਹ ਤਨ ਵੀ ਤੇ ਮਨ ਵੀ ਸੀਤਲ ਠੰਡਾ ਠਾਰ ਹੋ ਜਾਵੇ, ਸ਼ਾਂਤ ਹੋ ਜਾਵੇ।
1: ਨਾਨਕ ਪ੍ਰਭ ਜੀਓ ਨਦਰ ਨਿਹਾਲ।
0: ਸਤਿਗੁਰੂ ਫਰਮਾਉਂਦੇ ਨੇ ਕਿ ਪ੍ਰਭ ਜੀਓ, ਹੇ ਪ੍ਰਭੂ ਜੀ, ਹੇ ਸਰਬਕਲਾ ਸਮਰੱਥ, ਹੇ ਰੱਖਿਅਕ ਸਰੂਪ ਵਾਹਿਗੁਰੂ, ਨਦਰ ਨਿਹਾਲ, ਆਪਣੀ ਕਿਰਪਾ ਭਰੀ ਨਜ਼ਰ ਦੇ ਨਾਲ ਸਾਨੂੰ ਨਿਹਾਲਣਾ ਕਰੋ, ਭਾਵ ਤੱਕਣਾ ਕਰੋ। ਨਿਹਾਲ ਤੋਂ ਭਾਵ ਹੈ ਨਿਹਾਰ, ਨਿਹਾਰ ਦਾ ਅਰਥ ਹੈ ਦੇਖਣਾ, ਨਦਰ ਨਿਹਾਲ, ਆਪਣੀ ਨਰਦਰ ਦੇ ਨਾਲ ਮਿਹਰ ਭਰੀ ਦ੍ਰਿਸ਼ਟੀ ਨਾਲ ਜੇ ਆਪ ਜੀ ਸਾਡੇ ਵੱਲ ਆਪ ਜੀ ਤੱਕ ਲਵੋ ਤਾਂ ਆਪ ਜੀ ਕੀ ਉਸ ਇੱਕ ਤੱਕਣੀ ਦੇ ਨਾਲ ਹੀ ਸਾਡਾ ਮਨ ਵੀ ਠੰਡਾ ਠਾਰ ਹੋ ਜਾਵੇ, ਸਾਡਾ ਸਰੀਰ ਵੀ ਵਿਕਾਰਾਂ ਵੱਲੋਂ ਸੀਤਲ ਅਤੇ ਸ਼ਾਂਤ ਹੋ ਜਾਵੇ। ਇਹ ਕਿਰਪਾ ਕਰੋ ਸਤਿਗੁਰੂ ਜੀ, ਆਪਣੀ ਨਦਰ ਨਾਲ ਤੱਕ ਕੇ ਨਿਹਾਲ ਦੁੱਖਾਂ ਤੋਂ ਰਹਿਤ ਕਿਰਪਾ ਕਰਕੇ ਕਰ ਦਿਓ।
1: ਸਲੋਕ ਮਹੱਲਾ ਪਹਿਲਾ।
0: ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਵਿਚਾਰ ਇਸ ਅਸਥਾਨ ਤੇ ਚੱਲ ਰਹੀ ਹੈ, ਮਾਰੂ ਰਾਗ ਦੀ ਵਾਰ ਸਲੋਕਾਂ ਦੇ ਸਮੇਤ 14 ਪੌੜੀਆਂ ਦੀ ਕਥਾ ਪਿੱਛੇ ਸੰਪੂਰਨ ਹੋ ਚੁੱਕੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 15ਵੀਂ ਪੌੜੀ ਸਲੋਕਾਂ ਸਮੇਤ ਉਚਾਰਨ ਕਰਦਿਆਂ ਫੁਰਮਾਨ ਕਰਦੇ ਨੇ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ।
1: ਸੁਣੀਐ ਏਕ ਵਖਾਣੀਐ।
0: ਸੁਣੀਐ ਏਕ ਵਖਾਣੀਐ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਨਾ ਕਰੀਏ ਅਤੇ ਇੱਕੋ ਦਾ ਹੀ ਵਖਿਆਨ ਆਪਣੀ ਰਸਨਾ 'ਤੇ ਕਰੀਏ। ਸੁਣੀਐ ਏਕ, ਭਾਈ ਸੁਣਿਆ ਜਾਂਦਾ ਹੈ ਸ਼ਾਸਤਰਾਂ ਦੇ ਕੋਲੋਂ, ਸੁਣਿਆ ਜਾਂਦਾ ਧਰਮ ਗ੍ਰੰਥਾਂ ਦੇ ਕੋਲੋਂ, ਔਰ ਵਖਾਣੀਐ, ਵਖਿਆਨ ਕਰਕੇ ਪਰਮਾਤਮਾ ਦੇ ਸਾਜੇ ਨਿਵਾਜੇ ਸਾਧੂ ਸੰਤ ਮਹਾਤਮਾ ਇਹੀ ਸਾਨੂੰ ਸੁਣਾਉਂਦੇ, ਇਹੀ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ।
1: ਸੁਰਗ ਮ੍ਰਿਤ ਪਾਇਆਲ।
0: ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੁਰਗ ਸਵਰਗ ਲੋਕ ਦੇ ਵਿੱਚ ਵੀ ਹੈ। ਮ੍ਰਿਤ, ਇਹ ਮ੍ਰਿਤ ਮੰਡਲ ਜਿੱਥੇ ਕਿ ਜੀਵਨ ਤੋਂ ਬਾਅਦ ਮੌਤ ਵੀ ਹੈ, ਮਾਤ ਲੋਕ, ਇਹਦੇ ਵਿੱਚ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ, ਅਤੇ ਪਿਆਲ ਜਿਹੜਾ ਪਤਾਲ ਲੋਕ ਹੈ, ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ, ਤਿੰਨਾਂ ਲੋਕਾਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ, ਸਰਬ ਵਿਆਪਕ ਹੈ, ਜਿੱਥੇ ਉਹ ਵੰਨਿਆ ਜਾਏ ਤਿਥਾਊ ਮੌਜੂਦ ਸੋਏ। ਇਹ ਵਖਿਆਨ ਜਿਹੜਾ ਇਹ ਸੁਣਿਆ ਜਾਂਦਾ ਹੈ,
1: ਹੁਕਮ ਨਾ ਜਾਈ ਮੇਟਿਆ।
0: ਭਾਵੇਂ ਸੁਰਗ ਲੋਕ ਦੇ ਦੇਵਤੇ ਨੇ, ਭਾਵੇਂ ਮਾਤ ਲੋਕ ਦੇ ਮਨੁੱਖ ਤੇ ਹੋਰ ਜੀਵ ਨੇ, ਤੇ ਚਾਹੇ ਪਾਤਾਲ ਲੋਕ ਦੇ ਰਾਕਸ਼ ਦੈਂਤ ਕਹੇ ਜਾਂਦੇ ਨੇ, ਕਿਸੇ ਵੱਲੋਂ ਵੀ ਹੁਕਮ ਨਾ ਜਾਈ ਮੇਟਿਆ। ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਜਿਹੜਾ ਹੁਕਮ ਹੈ ਉਹ ਮੇਟਿਆ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਕਿਸ ਦੀ ਕੁਦਰਤ ਹੈ, ਕਿਸ ਦੀ ਤਾਕਤ ਹੈ, ਕਿਸ ਦੀ ਸ਼ਕਤੀ ਹੈ ਕਿ ਕੋਈ ਪਰਮਾਤਮਾ ਦਾ ਹੁਕਮ ਮੰਨਣ ਤੋਂ ਜਵਾਬ ਦੇ ਦੇਵੇ, ਇਨਕਾਰ ਕਰ ਦੇਵੇ? ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੇਟਿਆ ਨਹੀਂ ਜਾ ਸਕਦਾ।
1: ਜੋ ਲਿਖਿਆ ਸੋ ਨਾਲ,
0: ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਸੋ ਸਾਡੇ ਨਾਲ ਹੈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਮਸਤਕ ਉੱਪਰ, ਮੱਥੇ ਉੱਪਰ ਲੇਖਾਂ ਦੀ ਧੁਰੋਂ ਕਲਮ ਜਿਹੋ ਜੀ ਪਰਮਾਤਮਾ ਵੱਲੋਂ ਚੱਲ ਗਈ, ਉਹੋ ਜੀ ਤਕਦੀਰ, ਉਹ ਕਿਸਮਤ ਜਿਹੜੀ ਹੈ ਉਹ ਸਾਡੇ ਨਾਲ ਹੈ, ਸਾਰਾ ਜੀਵਨ ਨਾਲ ਹੈ। ਸੋ ਇਸ ਪ੍ਰਕਾਰ ਜੋ ਉਸ ਪਰਮਾਤਮਾ ਨੇ ਲਿਖਿਆ ਹੈ ਉਹੀ ਸਾਡੇ ਨਾਲ ਹੈ, ਉਹੀ ਸਾਡੇ ਨਾਲ ਹੁੰਦਾ ਹੈ, ਉਹ ਸਭ ਕੁਝ ਵਰਤ ਰਿਹਾ ਹੈ।
1: ਕੌਣ ਮੂਆ ਕੌਣ ਮਾਰਸੀ।
0: ਜਗਤ ਦੀ ਵਿਸ਼ਾਲਤਾ ਔਰ ਵਾਹਿਗੁਰੂ ਕੇ ਕੌਤਕਾਂ ਦੇ ਵੱਲ ਤੱਕਦਿਆਂ ਹੋਇਆਂ ਗੁਰਸਿੱਖਾਂ ਦਾ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਨੇ, ਕੌਣ ਮੂਆ, ਕੌਣ ਮਰਿਆ ਹੋਇਆ ਹੈ ਇਸ ਸੰਸਾਰ ਦੇ ਵਿੱਚ, ਕੌਣ ਮਾਰਸੀ, ਕੌਣ ਮਾਰਦਾ ਹੈ ਦੁਨੀਆਂ ਵਿੱਚ ਦੂਸਰਿਆਂ ਨੂੰ,
1: ਕੌਣ ਆਵੇ ਕੌਣ ਜਾਏ,
0: ਕੌਣ ਆਉਂਦਾ ਹੈ ਜਨਮ ਲੈ ਕੇ ਤੇ ਕੌਣ ਮਰ ਕੇ ਜਾਂਦਾ ਹੈ,
1: ਕੌਣ ਰਹਿਸੀ ਨਾਨਕਾ।
0: ਤੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਕੌਣ ਰਹਿਸੀ, ਕੌਣ ਜਿਹੜਾ ਹੈ ਉਹ ਸਦੀਵ ਕਾਲ ਰਹਿੰਦਾ ਹੈ ਇੱਕ ਰਸ,
1: ਕਿਸ ਕੀ ਸੁਰਤ ਸਮਾਏ,
0: ਤੇ ਕਿਸ ਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੋ ਕਿਸ ਦੀ ਸੁਰਤ ਸਮਾਏ, ਸੁਰਤ ਸੁਣ ਸ਼ਕਤੀ ਦੇ ਸਦਕਾ ਗੁਰੂ ਕੇ ਬਚਨਾਂ ਨੂੰ ਸੁਣ ਕੇ ਕੌਣ ਸਮਾ ਜਾਂਦਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਵਿੱਚ? ਇਹ 6 ਸਵਾਲ ਇਹਨਾਂ ਪੰਕਤੀਆਂ ਵਿੱਚ ਆਏ ਹਨ।
1: ਮਹੱਲਾ ਪਹਿਲਾ।
0: ਅਗਲੇ ਸਲੋਕ ਵਿੱਚ ਪਹਿਲੇ ਪਾਤਸ਼ਾਹ ਇਹਨਾਂ ਸਵਾਲਾਂ ਦੇ ਜਵਾਬ ਫੁਰਮਾਨ ਕਰਦੇ ਹਨ।
1: ਹਉ ਮੁਆ ਮੈਂ ਮਾਰਿਆ।
0: ਹਉ ਮੁਆ ਕਿਸਕੀ ਸੁਰਤ ਸਮਾਏ, ਕਿਹਦੀ ਸੁਰਤ ਜਾ ਕੇ ਸਮਾਉਂਦੀ ਹੈ ਪਰਮਾਤਮਾ ਵਿੱਚ? ਕੌਣ ਮੁਆ, ਕੌਣ ਮਰਿਆ ਹੈ ਜੀਵਤ ਭਾਵ ਤੋਂ ਜਿਸ ਕਰਕੇ ਵਾਹਿਗੁਰੂ ਵਿੱਚ ਅਭੇਦਤਾ ਹਾਸਲ ਹੋ ਜਾਵੇ? ਹਉ ਮੁਆ ਭਾਈ, ਜਿਹੜਾ ਹੰਕਾਰ ਹੈ ਇਹ ਮੁਆ ਇਹ ਮਰਿਆ ਹੈ ਗੁਰੂ ਕੀ ਕਿਰਪਾ ਦੇ ਨਾਲ ਸਿੱਖ ਦੇ ਮਨ ਵਿੱਚੋਂ। ਮੈਂ ਮਾਰਿਆ, ਮੈਂ ਜਿਹੜਾ ਮਮਤਵ ਪੁਣਾ ਹੈ ਕਿ ਆਹ ਵਸਤੂ ਮੇਰੀ ਹੈ, ਦੁਨੀਆਂ ਦੀ ਪਕੜ ਹੈ, ਸੋ ਇਸ ਨੂੰ ਮਾਰਨਾ ਕੀਤਾ ਗੁਰੂ ਕੀ ਕਿਰਪਾ ਦੇ ਨਾਲ।
1: ਪੌਣ ਵਹਿ ਦਰੀਆਓ,
0: ਤੇ ਇਸੇ ਪ੍ਰਕਾਰ ਪੌਣ ਵਹਿ ਦਰੀਆਓ, ਪੌਣ ਜੋ ਵਾਸ਼ਨਾ ਰੂਪੀ ਜਿਹੜੀ ਪੌਣ ਹੈ ਨਾ, ਇਹ ਵਗ ਰਹੀ ਹੈ ਕੁੱਲ ਸੰਸਾਰ ਦੇ ਅੰਦਰ, ਸੋ ਇਹ ਸੰਸਾਰ ਰੂਪੀ ਜਿਹੜਾ ਦਰਿਆ ਹੈ ਵਾਸ਼ਨਾ ਵੱਧਾ ਆਵੇ ਜਾਵੇ। ਸਵਾਲ ਸੀ ਨਾ ਕੌਣ ਆਵੇ ਕੌਣ ਜਾਏ, ਕੌਣ ਆਉਂਦਾ ਤੇ ਕੌਣ ਜਾਂਦਾ ਹੈ, ਸੋ ਵਾਸ਼ਨਾ ਦੇ ਵੱਧੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ, ਇਹੀ ਕਾਰਨ ਬਣਦਾ ਦੁਨੀਆਂ ਦੇ ਆਉਣ ਦਾ, ਤੇ ਵਾਸ਼ਨਾਵਾਂ ਦਾ ਵੱਧਾ ਹੋਇਆ ਜੀਵ ਹੀ ਸੰਸਾਰ ਤੋਂ ਚੱਲਿਆ ਜਾਂਦਾ ਹੈ। ਇਉਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਹੈ ਇਹ ਵਗ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਜਦੋਂ ਸਾਧ ਸੰਗਤ ਜੀ ਇਹ ਹੰਗਤਾ ਮਮਤਾ ਨਾਸ ਹੁੰਦੀ ਹੈ ਤਾਂ ਵਾਸ਼ਨਾਵਾਂ ਰੂਪੀ ਪੌਣ ਨੂੰ ਵੀ ਸਤਿਗੁਰੂ ਜੀ ਕਿਰਪਾ ਕਰਕੇ ਮੇਟ ਦਿੰਦੇ ਨੇ।
1: ਤ੍ਰਿਸ਼ਨਾ ਥੱਕੀ ਨਾਨਕਾ,
0: ਤੇ ਫਿਰ ਜਿਹੜੀ ਤ੍ਰਿਸ਼ਨਾ ਹੈ ਨਾ ਮਨ ਅੰਦਰ, ਹੋਰ ਤੋਂ ਹੋਰ ਵਧੇਰੇ ਵਸਤੂ ਪ੍ਰਾਪਤ ਕਰਨ ਦੀ, ਆਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ, ਇਹ ਵੀ ਥੱਕੀ ਥਕਤ ਹੋ ਗਈ, ਰਹਿ ਗਈ, ਨਾਸ ਹੋ ਗਈ।
1: ਜਾਂ ਮਨ ਰੱਤਾ ਨਾ,
0: ਜਦੋਂ ਮਨ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ, ਸੋ ਇਸ ਪ੍ਰਕਾਰ ਜਾ ਮਨ ਰੱਤਾ ਨਾ ਏ ਹਉ ਮੂਆ, ਜਦੋਂ ਮਨ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਹੰਕਾਰ ਮਰ ਗਿਆ। ਜਾ ਮਨ ਰੱਤਾ ਨਾ ਏ ਮੈਂ ਮਾਰਿਆ, ਜਦੋਂ ਮਨ ਪਰਮਾਤਮਾ ਦੀ ਨਾਮ ਰੰਗਣ ਵਿੱਚ ਰੰਗਿਆ ਗਿਆ ਤਾਂ ਮਮਤਵ ਪੁਣਾ ਮਨ ਦੇ ਵਿੱਚੋਂ ਮਰ ਗਿਆ। ਤੇ ਪੌਣ ਵਹਿ ਦਰਿਆਓ, ਸੰਸਾਰ ਰੂਪੀ ਸਮੁੰਦਰ ਵਿੱਚ ਵਾਸ਼ਨਾ ਰੂਪੀ ਚ ਪੌਣ ਜਿਹੜੀ ਆ ਇਹ ਵਗ ਰਹੀ ਹੈ, ਜਦੋਂ ਮਨ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਸੀ ਇਹ ਵੀ ਨਾਸ ਹੋ ਗਈ, ਜਦੋਂ ਮਨ ਪਰਮਾਤਮਾ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ।
1: ਲੋਇਣ ਰੱਤੇ ਲੋਇਣੀ,
0: ਲੋਇਣ ਜਿਹੜੇ ਨੇਤਰ ਹਨ ਰੱਤੇ ਰੰਗੇ ਗਏ, ਲੋਇਣੀ ਪ੍ਰਕਾਸ਼ਤਾ ਰੂਪ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਪ੍ਰਕਾਸ਼ ਪੁੰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ, ਸੂਰਜ ਅਤੇ ਚੰਦ ਨੂੰ ਵੀ ਪ੍ਰਕਾਸ਼ਣ ਵਾਲਾ ਹੈ, ਉਸ ਨੂੰ ਕਿਹਾ ਜਾਂਦਾ ਹੈ ਪ੍ਰਕਾਸ਼ਤਾ। ਲੋਇਣੀ ਜੋ ਪ੍ਰਕਾਸ਼ਤਾ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜਦੋਂ ਪ੍ਰਤੱਖ ਨੇਤਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਰੰਗਣ ਵਿੱਚ ਰੰਗੇ ਗਏ, ਜਦੋਂ ਮਨ ਅਤੇ ਬੁੱਧ ਰੂਪੀ ਨੇਤਰ ਵਾਹਿਗੁਰੂ ਕੇ ਵੈਰਾਗ ਔਰ ਵਿਵੇਕ ਰੂਪੀ ਰੰਗਣ ਦੇ ਵਿੱਚ ਰੰਗੇ ਗਏ।
1: ਕੰਨੀ ਸੁਰਤ ਸਮਾਏ,
0: ਤੇ ਕੰਨਾਂ ਵਿੱਚ ਸੁਰਤ ਸੁਣਨ ਸ਼ਕਤੀ ਸਮਾ ਰਹੀ ਹੈ ਪਰਮਾਤਮਾ ਦੇ ਨਾਮ ਨੂੰ ਸੁਣਨ ਦੀ, ਸੋ ਕੰਨੀ ਵਾਹਿਗੁਰੂ ਕਾ ਨਾਮ ਸੁਣਨ ਦੀ ਸੁਰਤ ਜਿਹੜੀ ਆ ਇਹ ਪ੍ਰਪੱਕ ਹੋਈ।
1: ਜੀਵ ਰਸਾਇਨ ਚੂਨੜੀ,
0: ਤੇ ਜਿਹੜੀ ਜੀਵ ਹੈ ਇਹ ਰਸਾਂ ਦਾ ਘਰ ਬਣ ਗਈ ਹੈ ਚੂਨੜੀ, ਜਦੋਂ ਕਿ ਐਨ ਅਕਾਲ ਪੁਰਖ ਵਾਹਿਗੁਰੂ ਦੇ ਰੱਤ ਵਿੱਚ ਇਹ ਚੁੰਨੀ ਗਈ, ਇੱਕ ਮਿਕ ਹੋ ਗਈ, ਸੋ ਇਸ ਪ੍ਰਕਾਰ ਗੜੁੱਚ ਹੋ ਗਈ ਪਰਮਾਤਮਾ ਦੇ ਨਾਮ ਦੇ ਰਸ ਵਿੱਚ। ਤੇ ਇਸ ਪ੍ਰਕਾਰ ਇਹ ਜਿਹੜੀ ਰਸਨਾ ਹੈ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ, ਉਸ ਪਰਮਾਤਮਾ ਦੇ ਨਾਮ ਦੇ ਵਿੱਚ ਇਕਮਿਕ ਹੋ ਗਈ ਹੈ। ਰਸਨਾ ਗਿੱਧੀ ਬੋਲਤ ਰਾਮ,
1: ਰੱਤੀ ਲਾਲ ਲਵਾਏ,
0: ਲਾਲ ਜੋ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਲਵਾਏ ਅਭੇਦਤਾ ਦੇ ਵਾਸਤੇ ਰਸਨਾ ਜਿਹੜੀ ਹੈ ਨਾਮ ਰੰਗਣ ਵਿੱਚ ਰੰਗੀ ਗਈ, ਸੁਰਤ ਪਰਮਾਤਮਾ ਦੇ ਸਿਮਰਨ ਦੇ ਰੰਗ ਵਿੱਚ ਰੰਗੀ ਗਈ।
1: ਅੰਦਰ ਮੁਸਕ ਚਕੋਲਿਆ,
0: ਤੇ ਫਿਰ ਜੀਵ ਦੇ ਅੰਦਰ ਮੁਸ਼ਕੰਬਰ ਦੀ ਤਰ੍ਹਾਂ ਭਾਉ ਭਗਤੀ ਦੀ ਸੁਗੰਧੀ ਪੈ ਗਈ। ਚਕੋਲਿਆ ਜਿਵੇਂ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ ਜਾਂਦਾ ਹੈ, ਇਉਂ ਭਾਈ ਨਾਮ ਅੰਮ੍ਰਿਤ ਨੂੰ ਰਿੜਕਣਾ ਕਰਕੇ ਉਹਦੇ ਵਿੱਚੋਂ ਆਤਮਿਕ ਗਿਆਨ ਚਕੋਲ ਕੇ ਕੱਢ ਲਿਆ।
1: ਕੀਮਤ ਕਹੀ ਨਾ ਜਾਏ,
0: ਉਸ ਆਤਮਿਕ ਆਨੰਦ ਦੀ ਜਿਹੜੀ ਕੀਮਤ ਹੈ ਉਹ ਕਹੀ ਨਹੀਂ ਜਾ ਸਕਦੀ, ਉਹਦੇ ਬਾਰੇ ਵਰਣਨ ਨਹੀਂ ਕੀਤਾ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਗੁੰਗੇ ਵਿਅਕਤੀ ਨੇ ਗੁੜ ਛਕਿਆ, ਮਠਿਆਈ ਛਕੀ, ਉਹਨੂੰ ਪੁੱਛੀਏ ਕਿ ਕਿਹੋ ਜਿਹਾ ਸਵਾਦ ਆਇਆ, ਕੈਸਾ ਰਸ, ਕੈਸੀ ਮਿਠਾਸ ਆਈ, ਉਹ ਮੂੰਹੋਂ ਕੁਝ ਕਹਿ ਨਹੀਂ ਸਕਦਾ। ਇਹੋ ਹਰ ਰਸ ਸਿਆਈ ਜਾਣਦੇ ਜਿਉਂ ਗੁੰਗੈ ਮਿਠਿਆਈ ਖਾਈ। ਇਉਂ ਨਾਮ ਰਸ ਦਾ ਜਿਹੜਾ ਆਨੰਦ ਹੈ, ਜੋ ਆਤਮਿਕ ਗਿਆਨ ਦਾ ਆਨੰਦ ਹੈ, ਉਸ ਦੀ ਕੀਮਤ ਭਾਈ ਕਹੀ ਨਹੀਂ ਜਾ ਸਕਦੀ।
1: ਪੌੜੀ
0: ਪੌੜੀ ਵਿੱਚ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫੁਰਮਾਨ ਕਰਦੇ ਨੇ,
1: ਇਸ ਯੁਗ ਮਹਿ ਨਾਮ ਨਿਧਾਨ ਹੈ।
0: ਇਸ ਯੁਗ ਮਹਿ, ਯੁਗ ਦਾ ਅਰਥ ਸਮਾਂ ਵੀ ਹੈ, ਯੁਗ ਦਾ ਅਰਥ ਜੀਵਨ ਵੀ ਹੈ। ਯੋਗ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ ਸਾਧ ਸੰਗਤ ਜੀ, ਇਹਦੇ ਵਿੱਚ ਸਭ ਤੋਂ ਵੱਡਾ ਖਜ਼ਾਨਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਨਾਮ। ਇਸ ਯੁਗ ਮਹਿ ਨਾਮ ਨਿਧਾਨ ਹੈ, ਇਹ ਜਿਹੜਾ ਜੀਵਨ ਹੈ, ਪਰਮਾਤਮਾ ਦਾ ਨਾਮ ਹੀ ਸਭ ਨਾਲੋਂ ਵੱਡਾ ਖਜ਼ਾਨਾ ਹੈ। ਧਨ ਦੌਲਤ ਦੇ ਵੀ ਖਜ਼ਾਨੇ ਹੁੰਦੇ ਨੇ, ਹੀਰਾ ਜਵਾਹਰਾਤ ਸੋਨਾ ਚਾਂਦੀ ਇਤਿਆਦਿਕਾਂ ਦਾ ਇਕੱਠ ਵੀ ਖਜ਼ਾਨਿਆਂ ਵਿੱਚ ਹੁੰਦਾ, ਪਰ ਉਹ ਸਾਰੇ ਖਜ਼ਾਨੇ ਬਿਨਸਣਹਾਰ ਨਾਸ ਹੋ ਜਾਣ ਵਾਲੇ। ਅਤੇ ਕਿਸੇ ਵੇਲੇ ਆਪਾਂ ਵੀ ਸਭ ਕਾਸੇ ਨੂੰ ਛੱਡ ਕੇ ਚਲਿਆ ਜਾਣਾ। ਜੇ ਕੋਈ ਖਜ਼ਾਨਾ ਪਰਪੱਕ ਰਹਿਣ ਵਾਲਾ ਹੈ ਤਾਂ ਉਹ ਹੈ ਪਰਮਾਤਮਾ ਦਾ ਨਾਮ, ਜਿਹੜਾ ਕਦੇ ਵੀ ਸਾਡਾ ਸਾਥ ਨਹੀਂ ਛੱਡਦਾ। ਦੁਨੀਆਂ ਦੇ ਖਜ਼ਾਨੇ ਜਿਉਂ ਜਿਉਂ ਖਰਚੀ ਜਾਵਾਂਗੇ, ਵਰਤੀ ਜਾਵਾਂਗੇ, ਘੱਟਦੇ ਜਾਣਗੇ, ਮੁੱਕ ਜਾਣਗੇ, ਪਰ ਵਾਹਿਗੁਰੂ ਕਾ ਨਾਮ ਰੂਪੀ ਖਜ਼ਾਨਾ ਐਸਾ ਹੈ ਕਿ ਖਾਵਹਿ ਖਰਚਹਿ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਜਿਉਂ ਜਿਉਂ ਖਾਇਆ ਖਰਚਿਆ ਜਾਵੇ, ਖਾਣਾ ਕੀ ਹੈ ਆਪ ਜਪਣਾ, ਖਰਚਣਾ ਕੀ ਹੈ ਦੂਜਿਆਂ ਨੂੰ ਜਪਾਉਣਾ, ਜਿਵੇਂ ਜਿਵੇਂ ਖਾਧਾ ਖਰਚਿਆ ਜਾਵੇ ਇਹਦੇ ਵਿੱਚ ਤੋਟ ਨਹੀਂ ਆਉਂਦੀ, ਇਹ ਤਾਂ ਸਗੋਂ ਵੱਧਦਾ ਹੀ ਜਾਂਦਾ ਹੈ। ਇਉਂ ਨਾਮ ਰੂਪੀ ਸੱਚਾ ਖਜ਼ਾਨਾ ਹੈ ਇਸ ਜੀਵਨ ਵਿੱਚ, ਇਸ ਸਮੇਂ ਦੇ ਵਿੱਚ।
1: ਨਾਮੋ ਨਾਲ ਚੱਲੇ,
0: ਦੁਨੀਆਂ ਦੇ ਬਾਕੀ ਖਜ਼ਾਨੇ ਤਾਂ ਸਾਰੇ ਇੱਥੇ ਪਏ ਰਹਿ ਜਾਣੇ ਨੇ ਜਦੋਂ ਆਪਾਂ ਦੁਨੀਆਂ ਤੋਂ ਜਾਵਾਂਗੇ। ਨਾਮੋ ਨਾਲ ਚੱਲੇ, ਵਾਹਿਗੁਰੂ ਜੀ ਕਾ ਨਾਮ ਹੀ ਸਾਡੇ ਨਾਲ ਅੱਗੇ ਵੀ ਚੱਲਦਾ ਹੈ, ਲੋਕ ਪਰਲੋਕ ਦਾ ਸੰਗੀ ਤੇ ਸਾਥੀ ਹੈ। ਸਤਿਗੁਰੂ ਅਰਜਨ ਦੇਵ ਜੀ ਕੇ ਪਾਵਨ ਬਚਨ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਸੁਣਦੇ ਹਾਂ। ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾਂ, ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਇਸੇ ਅਸ਼ਟਪਦੀ ਵਿੱਚ ਅੱਗੇ ਜਾ ਕੇ ਮਹਾਰਾਜ ਨੇ ਬਚਨ ਕਹੇ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹੇ ਪੈਟੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂ ਭਿਆਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰੇ ਅੰਮ੍ਰਿਤ ਵਰਖੈ। ਇਉਂ ਵਾਹਿਗੁਰੂ ਕਾ ਨਾਮ ਹੀ ਅੱਗੇ ਵੀ ਨਾਲ ਚੱਲਦਾ ਹੈ।
1: ਇਹੋ ਅਖੁੱਟ ਕਦੇ ਨਾਨ ਖੁੱਟਾਈ,
0: ਨਾਮ ਰੂਪੀ ਖਜ਼ਾਨਾ ਜਿਹੜਾ ਅਖੁੱਟ ਹੈ, ਅਮੁੱਕ ਹੈ, ਕਦੇ ਨਾ ਨਖੁੱਟਈ, ਕਦੇ ਵੀ ਨਖੁੱਟਦਾ ਨਹੀਂ, ਕਦੇ ਵੀ ਘਟਦਾ ਨਹੀਂ, ਕਦੇ ਗੁਆਚਦਾ ਨਹੀਂ, ਕਿਤੇ ਨਾਸ ਨਹੀਂ ਹੁੰਦਾ, ਸਦਾ ਇੱਕ ਰਸ ਕਾਇਮ ਰਹਿੰਦਾ ਹੈ।
1: ਖਾਏ ਖਰਚਿਓ ਪੱਲੈ,
0: ਜਿੰਨਾ ਮਰਜ਼ੀ ਨਾਮ ਰੂਪੀ ਖਜ਼ਾਨੇ ਨੂੰ ਖਾ ਲਈਏ, ਜਪ ਲਈਏ, ਖਰਚ ਲਈਏ, ਜਪਾ ਲਈਏ, ਔਰ ਬੁੱਧੀ ਰੂਪੀ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਈਏ, ਇਹ ਖਜ਼ਾਨਾ ਵੱਧਦਾ ਜਾਂਦਾ, ਨਖੁੱਟਦਾ ਨਹੀਂ।
1: ਹਰ ਜਨ ਨੇੜ ਨਾ ਆਵਾਈ,
0: ਜਦੋਂ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਵੱਸ ਗਿਆ ਤਾਂ ਹਰ ਜਨ ਬਣ ਗਏ ਪ੍ਰਭੂ ਦੇ ਪਿਆਰੇ, ਤੇ ਫੇਰ ਭਾਈ ਨੇੜੇ ਨਹੀਂ ਆਉਂਦਾ ਕੌਣ।
1: ਜਮ ਕੰਕਰ ਜਮ ਕਲੈ,
0: ਜਮ ਕੰਕਰ, ਜਮ ਜੋ ਧਰਮ ਰਾਜਾ ਹੈ ਉਹਦੇ ਕੰਕਰ ਦਾਸ ਜਮ ਦੂਤ। ਸੋ ਜਮ ਕਲੈ, ਜੋ ਜਮ ਦੀ ਕਲਾ ਲੈ ਕੇ, ਸ਼ਕਤੀ ਲੈ ਕੇ ਜੀਵ ਕੋਲ ਆਉਂਦੇ ਨੇ, ਤੇ ਚੰਗੇ

0: ਉਹੀ ਸੱਚੇ ਬਣਜਾਰੇ ਸੱਚ ਦੇ ਵਪਾਰੀ ਹਨ,
1: ਜਿਨ ਹਰ ਧਨ ਪੱਲੇ,
0: ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਵਸਦਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ੍ਹਾਂ ਦੇ ਕੋਲੇ ਦੁਨੀਆਂ ਦਾ ਧਨ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਪਿਆ, ਉਹ ਤਾਂ ਅਸਲ ਵਿੱਚ ਗਰੀਬ ਨੇ, ਕਿਉਂਕਿ ਜਦੋਂ ਜਾਣਗੇ ਖਾਲੀ ਹੱਥ ਜਾਣਗੇ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਰੂਪ ਹੋ ਕੇ ਤੂੰ ਵੱਸਦਾ, ਉਹ ਗੁਣਾਂ ਦੇ ਭੰਡਾਰੇ ਹਨ। ਜਿਨ੍ਹਾਂ ਦੇ ਪੱਲੇ ਨਾਮ ਰੂਪੀ ਧਨ ਹੈ, ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ।
1: ਹਰ ਕਿਰਪਾ ਤੇ ਹਰ ਪਾਈ,
0: ਹਰੀ ਵਾਹਿਗੁਰੂ ਕੀ ਕਿਰਪਾ ਦੇ ਨਾਲ ਹੀ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪ੍ਰਾਪਤ ਹੁੰਦਾ ਹੈ। ਨਾਮ ਜਪਣ ਨਾਲ ਵਾਹਿਗੁਰੂ ਕੀ ਪ੍ਰਾਪਤੀ ਵੀ ਵਾਹਿਗੁਰੂ ਕੀ ਆਪਣੀ ਕਿਰਪਾ ਨਾਲ ਹੀ ਹੁੰਦੀ ਹੈ।
1: ਆਪ ਹਰ ਘੱਲੈ,
0: ਜਦੋਂ ਆਪ ਅਕਾਲ ਪੁਰਖ ਵਾਹਿਗੁਰੂ ਘੱਲਦਾ ਭੇਜਦਾ ਹੈ ਸੰਸਾਰ ਵਿੱਚ ਜੀਵਾਂ ਨੂੰ, ਤੇ ਉਹਨਾਂ ਨੂੰ ਭੇਜ ਦਿੰਦਾ ਹੈ ਸਤਿਗੁਰਾਂ ਦੇ ਪਾਸ। ਜਦੋਂ ਗੁਰੂ ਕੀ ਸ਼ਰਨ ਵਿੱਚ ਜੀਵ ਨੂੰ ਭੇਜ ਦੇਵੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਸ਼ੁਭ ਮਤ ਬਖਸ਼ਿਸ਼ ਕਰਕੇ, ਫਿਰ ਉਸ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾਮ ਰੂਪੀ ਧਨ ਦੇ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਣ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-2323 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਲੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲਿਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ

ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਈ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੀ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।